0: नारे
1: में

Sikha man har hari nama

Jatuh mukhtar, saya pagar

ਛੁੱਟ

आप

ਜੇਲੇ

ਸਾਧਾ ਸਮਾਲਿਆ।

ಸರ್ವಸ್ತಾರ

ਸਤਿ ਸ਼੍ਰੀ ਅਕਾਲ।

ਚਲੇ ਬਣਾ ਚਲੇ ਗੁਰਦੁਆਰਾ ਗੁਰਦੁਆਰਾ ਨਾਲ ਮੁਕਲਾ ਵਿਗਾਸ ਮਹਾਨ ਜਾ

I'm gonna go to the party.

0: एक नहीं तकरीर
1: जिसे हस्त मस्त मार कर ना

I'm not going to be able to do that.

अम्बर जमीन जप जाप सातो आकाश सातो पता बित्रियो।

ਅੰਤਰਜਾਮੀ ਸੱਚੇ ਪਾਤਸ਼ਾਹ ਜੀਓ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ। ਨਾਮ ਦਾਨ ਗੁਰਸਿੱਖੀ ਵਾਲਾ ਜਿਉਂ ਰਸਨਾ ਦੇਹ ਅਰੋਗਤਾ ਬਖਸ਼ਣੀ ਆਸਾ।

घने रे बिन से बात घने रे सुचिया बात जा बिन से बात।

ഏരി വണ്ടിയായി വരു കൗനക്ക് സബ തരി വണ്ടിയായി കോയി നാവോ നാ

Rav Sastra Kiran, Rav Sastra Kiran,

ਬਲ ਬਖਸ਼ਣਾ ਸਰਦਾਰ ਗੁਰਮੀਤ ਸਿੰਘ ਜੀ ਦਫੇਦਾਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਆਦਰ ਕਰਦੇ ਬੀਬੀ ਗੁਰਮੀਤ ਕੌਰ ਜਸਪਾਲ ਸਿੰਘ ਜੀ ਭੰਡਾਰੀ ਸ਼ੁਕਰਾਨੇ ਵਜੋਂ ਮਾਇਆ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਚਰਨ ਸਿੰਘ ਕਿਸ਼ਨ ਸਿੰਘ ਜੀ ਪਾਟਨੂਰ ਵਾਲੇ ਕੜਾ ਪ੍ਰਸ਼ਾਦ ਦੀਆਂ

ਸਵਰਗਵਾਸੀ ਪੂਰਨ ਸਿੰਘ ਕਿਸ਼ਨ ਸਿੰਘ ਜੀ ਕਾਠਗੜ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨੀ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਾਬਕਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਜੀ ਤਿਨ੍ਹਾਂ ਦੇ ਜਨਮ ਦਿਨ ਦੇ ਖੁਸ਼ੀ ਵਿੱਚ ਸੇਵਕਾਂ ਵੱਲੋਂ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ ਜਸਵਿੰਦਰ ਸਿੰਘ ਦਲਜੀਤ ਸਿੰਘ ਜੀ ਲਾਂਗਰੀ ਕਿਰਨਦੀਪ ਸਿੰਘ ਜੀ ਸ਼ਾਹੂ ਸਵਰਗਵਾਸੀ ਮਾਨੋਬਾਈ ਸੁਜਾਨ ਸਿੰਘ ਜੀ ਦੇ ਆਤਮਕ ਸ਼ਾਂਤੀ ਲਈ ਸਵਰਗਵਾਸੀ ਗੁਲਾਬ ਕੌਰ ਰਣਜੀਤ ਸਿੰਘ ਜੀ ਸ਼ਾਹੂ ਵੱਲੋਂ ਕਿਰਨਦੀਪ ਸਿੰਘ ਜੀ ਸ਼ਾਹੂ ਮਾਇਆ ਹਾਜ਼ਰ ਕਰਦੇ ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ ਜਸਪਾਲ ਸਿੰਘ ਜੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਹਾਜ਼ਰ ਕਰਦੇ ਸੁਵੇਕ ਸਿੰਘ ਜੀ ਸਵਰਗਵਾਸੀ ਸੁਰਿੰਦਰ ਕੌਰ

ਅਮਰ ਜੀਤਕਾਰ ਬਲਵੰਤ ਸਿੰਘ ਜੀ, ਲਾਜਵੰਤਕਾਰ ਰਾਨਕ ਸਿੰਘ, ਦਰਪਣਕਾਰ ਮਨਿੰਦਰ ਸਿੰਘ ਜੀ, ਤੀਰਥਕਾਰ ਅਨਮੋਲ ਸਿੰਘ ਜੀ, ਹੋਟਲ ਵਾਲੇ ਮਾਇਆ ਹਾਜ਼ਰ ਕਰਦੇ, ਮਨਪ੍ਰੀਤ ਸਿੰਘ, ਪੂਰਨ ਸਿੰਘ ਜੀ, ਸੁਖਬੀਰਕਾਰ ਪ੍ਰੇਮ ਜੋਤ ਸਿੰਘ ਜੀ, ਮਨਜੀਤਕਾਰ ਸੁਰਿੰਦਰ ਸਿੰਘ ਜੀ, ਪ੍ਰੇਮਜੀਤਕਾਰ ਰੁਪਿੰਦਰ ਸਿੰਘ ਜੀ, ਲੰਗਰਾਲੀ ਮਾਇਆ ਹਾਜ਼ਰ ਕਰਦੇ, ਸਵਰਗਵਾਸੀ ਜੈ ਸਿੰਘ ਜੀ ਦਫੇਦਾਰ ਪਰਿਵਾਰ ਵੱਲੋਂ ਆਤਮਕ ਸ਼ਾਂਤੀ ਲਈ, ਸਵਰਗਵਾਸੀ ਬਸੰਤਕਾਰ ਜੀ ਦਫੇਦਾਰ, ਸਵਰਗਵਾਸੀ ਕਮਲਜੀਤ ਕੌਰ ਜੀ ਦਫੇਦਾਰ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ, ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ। ਸਰਦਾਰ ਮੋਹਕਮ ਸਿੰਘ, ਹਰਪ੍ਰੀਤ ਸਿੰਘ ਜੀ ਲਾਂਗਰੀ, ਸਤਿੰਦਰਪਾਲ ਕੌਰ ਗਾਂਧੀ ਸਮੂਹ ਪਰਿਵਾਰ ਵੱਲੋਂ 11,000 ਰੁਪਏ ਆਦਰ ਹੋਏ। ਪਰਿਵਾਰ ਵਿੱਚ ਸੁੱਖ ਸ਼ਾਂਤੀ, ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ। ਬੇਅੰਤ ਸੰਗਤਾਂ ਵੱਲੋਂ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਂ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਭਿਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਬਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ ਸਜਾ ਕੇ 5 ਕਕਾਰਾਂ ਦੇ ਨਾਲ ਤਿਆਰ ਹੋ ਕੇ ਤਖ਼ਤ ਸਾਹਿਬ 'ਤੇ 11:45 ਹਾਜ਼ਰ ਹੋ ਜਾਣ। ਅੱਜ ਅੰਮ੍ਰਿਤ ਪ੍ਰਚਾਰ ਹੋਵੇਗਾ ਜੀ।

ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਪ੍ਰਮੁੱਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਨ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਜਿਹਾ ਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਪੁੱਛਣਾ ਦ੍ਰਿਧਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਚਾਲੀ ਮੁਕਤੇ ਹੋ ਸਰਬੈਤਰ ਸ਼ਹੀਦ ਅਮ੍ਰਿਤ ਸੱਚ ਆਰੇ ਹੋ ਪਿਆਰੇ ਹੋ ਸਾਹਿਬ ਥਾਈ ਹੋਏ ਸਾਹਾ ਜਿਨ੍ਹਾਂ ਨਾਮ ਜਪਿਆ ਵੰਡ ਛੁਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕ ਖਾਲਸਾ ਦੀ ਸਾਵੇ ਬਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅਗਾ ਨਾਨਕਾ ਖਲਾ ਕੀ ਚਾਰ ਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਤ ਬਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬਲਾਰੇ। ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਾਜ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਾਪਿਆਣੇ ਜੀ ਖਡੂਰ ਜੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਧੰਮ ਜੀ ਨਨਕਾਣੇ ਜੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨ

ਪਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਹਿਨੁਗਾ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸ

0: ਗੁਰੂ ਪਿਆਰੀ ਸਤ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।
1: ਸਤਨਾਮ।

आप आद सच जुगाद सच

ਕਰਮ ਨਾਮ ਬਰਨਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ।

ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸ਼ੁਭ ਸਮਾਂ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਜੀ, ਜੋ ਅੱਜ ਦਾ ਦਿਹਾੜਾ ਹੈ ਨਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਸਮਾਵਣੇ ਦੇ ਗੁਰਪੁਰਬ ਦਾ ਦਿਹਾੜਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸਰੀਰ ਕਰਕੇ 72 ਸਾਲਾਂ ਦੀ ਵਡੇਰੀ ਉਮਰ ਹੈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਨੇ, 12 ਸਾਲ ਜਲ ਦੁਆਰਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ਼ਨਾਨ ਦੀ ਸੇਵਾ ਕਰਵਾਈ ਹੈ। ਗੋਇੰਦਵਾਲ ਸਾਹਿਬ ਤੋਂ ਜੋ ਬਿਆਸਾ ਦਰਿਆ ਹੈ, ਉੱਥੋਂ ਜਲ ਦੀ ਗਾਗਰ ਅੰਮ੍ਰਿਤ ਵੇਲੇ ਭਰ ਕੇ ਲੈ ਕੇ ਆਉਂਦੇ ਨੇ ਅਤੇ ਸਤਿਗੁਰੂ ਜੀ ਦਾ ਹੱਥੀ ਇਸ਼ਨਾਨ ਕਰਾਉਂਦੇ ਨੇ। 12 ਸਾਲਾਂ ਦੇ ਵਿੱਚ ਸਾਧ ਸੰਗਤ ਜੀ, ਝੱਖੜ ਆਏ, ਹਨੇਰੀਆਂ ਆਈਆਂ, ਮੀਂਹ ਆਏ, ਬਰਸਾਤਾਂ ਆਈਆਂ, ਲੂਵਾਂ ਵਗਦੀਆਂ ਰਹੀਆਂ, ਇਸੇ ਪ੍ਰਕਾਰ ਗਰਮੀਆਂ ਆਈਆਂ, ਸਰਦੀਆਂ ਆਈਆਂ, ਪਰ ਸਾਰੇ ਮੌਸਮਾਂ ਨੂੰ ਤਨ ਦੇ ਉੱਪਰ ਸਹਾਰਦਿਆਂ ਆਪ ਜੀਆਂ ਨੇ ਵੱਡੀ ਭਾਰੀ ਸੇਵਾ ਨਿਭਾਈ ਅਤੇ ਇੱਕ ਦਿਨ ਵੀ ਨਾਗਾ ਨਹੀਂ ਕੀਤਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰਕੇ ਜਗਤ ਗੁਰੂ ਬਣਾਇਆ ਹੈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਦੁਆਰਾ ਹੀ ਜੋ ਗੋਇੰਦੇ ਖੱਤਰੀ ਦੀ ਜ਼ਮੀਨ ਜੋ ਬੇਆਬਾਦ ਸੀ, ਸਾਧ ਸੰਗਤ ਜੀ ਭੂਤ ਪ੍ਰੇਤ ਜਿੰਨ ਦਿਓ ਜਿਸ ਦੇ ਉੱਪਰ ਵੱਸਦੇ ਸਨ ਅਤੇ ਨਗਰ ਨਹੀਂ ਸਨ ਵਸਾਉਣ ਦਿੰਦੇ, ਗੋਇੰਦਾ ਖੱਤਰੀ ਨਗਰ ਵਸਾਉਣ ਦਾ ਯਤਨ ਕਰਦਾ ਸੀ ਅਤੇ ਜਿੰਨ ਭੂਤ ਦਿਓ ਇਤਿਆਦਿਕ ਆ ਕਰਕੇ ਨੀਹਾਂ ਹੀ ਗਰਕ ਕਰਦਿਆ ਕਰਦੇ ਸਨ, ਇਸ ਪ੍ਰਕਾਰ ਨੀਹੋਂ ਹੀ ਨਹੀਂ ਸਨ ਸਫਲੀ ਹੋਣ ਦਿਆ ਕਰਦੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆ ਕਰਕੇ ਸਾਰਿਆਂ ਭੂਤਾਂ ਨੂੰ ਪ੍ਰੇਤਾਂ ਨੂੰ ਜਿੰਨ ਦੇਵ ਇਤਿਹਾਸਕ ਜਿੰਨੇ ਵੀ ਸਨ ਇਸ ਅਸਥਾਨ ਤੋਂ ਕੱਢ ਕਰਕੇ ਆਪਣੇ ਚਰਨਾਂ ਦੀ ਛੋਹ ਦੇ ਨਾਲ ਪਵਿੱਤਰ ਕਰਕੇ ਗੋਇੰਦੇ ਖੱਤਰੀ ਦੇ ਨਾਮ ਤੋਂ ਨਗਰ ਦਾ ਨਾਮ ਗੋਇੰਦਵਾਲ ਰੱਖਿਆ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਸੇ ਨੂੰ ਹੀ ਸਿੱਖੀ ਦੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ ਹੈ। ਭੱਟ ਸਾਹਿਬ ਜੀ ਬਚਨ ਕਰਦੇ ਨੇ ਨਾ, ਕਨ ਹਰ ਬੂੰਦ ਬਸਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਜਿਨ੍ਹਾਂ ਨੇ ਇੱਕ ਬਿਰਧ ਮਾਈ ਦੀ ਪੁਕਾਰ ਸੁਣ ਕਰਕੇ ਉਸਦੇ ਮਰੇ ਹੋਏ ਪੁੱਤਰ ਨੂੰ ਜਿਉਂਦਾ ਕੀਤਾ ਅਤੇ ਅੱਗੇ ਵਾਸਤੇ ਕਾਲ 'ਤੇ ਪਾਬੰਦੀ ਹੀ ਲਗਾ ਦਿੱਤੀ ਹੈ, ਇਵੇਂ ਤਾਂ ਸੰਗਤਾਂ ਰੋਜ਼ ਆਇਆ ਕਰਨਗੀਆਂ ਕਿ ਇਸ ਨੂੰ ਜਿਉਂਦਾ ਕਰ ਦਿਓ, ਦੂਜੇ ਦਿਨ ਆਉਣਗੀਆਂ ਜੀ ਇਸ ਨੂੰ ਜਿਉਂਦਾ ਕਰ ਦਿਓ। ਮਹਾਰਾਜ ਜੀ ਨੇ ਬਚਨ ਕੀਤਾ, ਵਾਹਿਗੁਰੂ ਜੀ ਦੇ ਭਾਣੇ ਅੰਦਰ ਦਖਲ ਅੰਦਾਜ਼ੀ ਨਾ ਕਰਨੀ ਪਵੇ, ਇੱਕੇ ਵਾਰ ਹੀ ਹੁਕਮ ਕਰਕੇ ਕਾਲ ਦੇ ਤਾਈਂ ਕਾਲ ਨੂੰ ਹੀ ਹੁਕਮ ਦੇ ਦੇਣਾ ਕੀਤਾ ਕਿ ਗੋਇੰਦਵਾਲ ਸਾਹਿਬ ਵਿੱਚ ਤੂੰ ਵੜਨਾ ਹੀ ਨਹੀਂ। 22 ਸਾਲ ਲਗਭਗ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਵਿੱਚ ਰਹੇ ਨੇ ਅਤੇ 22 ਸਾਲ ਕਾਲ ਨੂੰ ਮੌਤ ਨੂੰ ਗੋਇੰਦਵਾਲ ਸਾਹਿਬ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ। ਕਿਸੇ ਇਸਤਰੀ ਪੁਰਖ ਨੇ ਤਾਂ ਚੜ੍ਹਾਈ ਕੀ ਕਰਨੀ ਸੀ, ਕੋਈ ਪਸ਼ੂ ਪੰਛੀ ਅਤੇ ਕੀੜਾ ਮਕੌੜਾ ਵੀ ਕਾਲ ਵਸ ਨਾ ਹੋਇਆ। ਇਸੇ ਪ੍ਰਕਾਰ ਤੇਈਏ ਤਾਪ ਦੇ ਨਾਲ ਬਿਰਧ ਮਾਤਾ ਦਾ ਪੁੱਤਰ ਸ਼ਾਂਤ ਹੋ ਗਿਆ ਸੀ, ਉਸ ਨੂੰ ਜਿਉਂਦਾ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਤੇ ਤੇਈਏ ਤਾਪ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਸੀ। ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਮਰਿਆਦਾ ਨੂੰ ਅੱਗੇ ਵਧਾਇਆ ਅਤੇ ਬਚਨ ਕਰ ਦਿੱਤੇ ਨੇ, ਜਿਸ ਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਣਾ ਨਾ, ਪਹਿਲਾਂ ਲੰਗਰ ਵਿੱਚੋਂ ਬੈਠ ਕਰਕੇ ਪ੍ਰਸ਼ਾਦਾ ਛਕੇ। ਆਸ਼ਾ ਪੰਗਤ ਪਾਸ਼ਾ ਸੰਗਤ, ਇਸ ਪ੍ਰਕਾਰ ਜਿੱਥੇ ਸਰੀਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਭੋਜਨ ਦੇ ਕਰਕੇ, ਅੰਨ ਦੇ ਕਰਕੇ ਬਰਾਬਰਤਾ ਦਾ ਸਾਂਝੀਵਾਲਤਾ ਦਾ ਭਾਵ ਵੀ ਪੈਦਾ ਕੀਤਾ ਹੈ ਕਿ ਸਾਰੇ ਇੱਕ ਪੰਗਤ ਵਿੱਚ ਬੈਠ ਕਰਕੇ ਬਰਾਬਰ ਦੇ ਭਾਵ ਨਾਲ ਛਕਣ। ਗੁਰੂ ਘਰ ਦੇ ਵਿੱਚ ਨਾ ਕੋਈ ਖੱਤਰੀ ਏ, ਨਾ ਬ੍ਰਾਹਮਣ ਏ, ਨਾ ਸ਼ੂਦਰ ਏ, ਨਾ ਵੈਸ਼ ਏ, ਨਾ ਇਹ 'ਤੇ ਕੋਈ ਵੱਡਾ ਏ, ਨਾ ਕੋਈ ਛੋਟਾ ਏ,
ਨਾ ਇੱਥੇ ਕੋਈ ਸਵਰਨ ਜਾਤੀ ਏ ਤੇ ਨਾ ਉੱਥੇ ਕੋਈ ਨੀਵੀਂ ਜਾਤੀ ਏ। ਸਾਰੇ ਬਰਾਬਰ ਬੈਠ ਕਰਕੇ ਛਕਣ, ਸਾਰੇ ਇੱਕ ਬਰਾਬਰ ਨੇ, ਬਰਾਬਰਤਾ ਦਾ ਭਾਵ ਪੈਦਾ ਕੀਤਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਬੌਲੀ ਸਾਹਿਬ ਜੀ ਦੀ ਰਚਨਾ ਲਗਭਗ 7 ਸਾਲਾਂ ਦੀ ਸੇਵਾ ਕਰਵਾ ਕੇ ਆਪ ਜੀਆਂ ਨੇ ਕੀਤੀ ਏ। ਇੱਥੇ ਵੀ ਜਿੱਥੇ ਸਾਂਝੀਵਾਲਤਾ ਪ੍ਰਗਟ ਕੀਤੀ ਏ, ਉੱਥੇ ਜੀਵਾਂ ਦੀ 84 ਕੱਟਣੇ ਦਾ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਸਾਰੇ ਜਿੱਥੇ ਇੱਕ ਪੰਗਤ ਵਿੱਚ ਬੈਠ ਕਰਕੇ ਛਕਦੇ ਨੇ, ਇੱਕ ਬੌਲੀ ਵਿੱਚ ਇਸ਼ਨਾਨ ਕਰਨ, ਜਿਵੇਂ ਪਹਿਲਾਂ ਪੰਡਿਤ ਚੜ੍ਹਦੇ ਪਾਸੇ ਇਸ਼ਨਾਨ ਕਰਿਆ ਕਰਦੇ ਸਨ ਅਤੇ ਬਾਕੀਆਂ ਦਿਆਂ ਨੂੰ ਕਹਿਣਾ ਜਿੱਧਰ ਪਾਣੀ ਦਾ ਵਹਾਓ ਆ ਅਗਲੇ ਪਾਸੇ ਜਾ ਕੇ ਇਸ਼ਨਾਨ ਕਰੋ, ਬ੍ਰਾਹਮਣ ਚੜ੍ਹਦੇ ਪਾਸੇ ਇਸ਼ਨਾਨ ਕਰੇ, ਤੁਹਾਡੇ ਇਸ਼ਨਾਨ ਦਾ ਜਲ ਬ੍ਰਾਹਮਣ ਦੇ ਤਨ ਨੂੰ ਨਹੀਂ ਲੱਗਣਾ ਚਾਹੀਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਚਾਹੇ ਆਪਣੇ ਆਪ ਨੂੰ ਕੋਈ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਰੱਖਦਾ ਖਵਾਉਣ ਵਾਲਾ ਹੋਵੇ, ਪਰ ਗੁਰੂ ਘਰ ਦੇ ਅੰਦਰ ਬਖਸ਼ਿਆ ਉਹ ਜਾਵੇਗਾ, 84 ਤਿਸ ਦੀ ਕੱਟੀ ਜਾਵੇਗੀ, ਜਿਹੜਾ ਆਪਣੇ ਆਪ ਨੂੰ ਦੂਜਿਆਂ ਦੇ ਸਭਨਾਂ ਦੇ ਸਮਾਨ ਬਰਾਬਰ ਸਮਝਦਾ ਹੈ। ਅਤੇ ਜਿੱਥੇ ਇਕੱਠੇ ਬੈਠ ਕਰਕੇ ਇੱਕ ਪੰਗਤ ਵਿੱਚ ਭੋਜਨ ਛਕਿਆ ਜਾਂਦਾ ਹੈ, ਉੱਥੇ ਇਕੱਠੇ ਇੱਕ ਬੌਲੀ ਵਿੱਚ ਇਸ਼ਨਾਨ ਕੀਤਾ ਜਾਵੇ, ਇੱਥੇ ਚੜ੍ਹਦੇ ਅਤੇ ਲਹਿੰਦੇ ਦੀ ਵਿਚਾਰ ਨਹੀਂ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਪਰਉਪਕਾਰ ਕੀਤਾ ਹੈ, ਜੋ ਬਚਨ ਕਰਨਾ ਕੀਤਾ ਹੈ, 84 ਪੌੜੀਆਂ ਵਾਲੀ ਬੌਲੀ ਸਾਹਿਬ ਬਣਾਈ ਹੈ। ਹਰ ਇੱਕ ਪੌੜੀ ਦੇ ਉੱਪਰ ਇਸ਼ਨਾਨ ਕਰਨ ਤੋਂ ਉਪਰੰਤ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ। ਇੱਕ ਇਸ਼ਨਾਨ ਬੌਲੀ ਸਾਹਿਬ ਜੀ ਦਾ, ਫਿਰ ਪਹਿਲੀ ਪੌੜੀ 'ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ, ਫਿਰ ਇੱਕ ਇਸ਼ਨਾਨ ਬੌਲੀ ਸਾਹਿਬ ਜੀ ਦਾ, ਫਿਰ ਦੂਜੀ ਪੌੜੀ 'ਤੇ ਦੂਜਾ ਪਾਠ ਜਪਜੀ ਸਾਹਿਬ ਜੀ ਦਾ। ਇਵੇਂ 84 ਇਸ਼ਨਾਨ ਅਤੇ 84 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਦੇ ਨਾਲ 84 ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕੱਟਦੇ ਨੇ। ਇਸੇ ਪ੍ਰਕਾਰ ਗੁਰਦੁਆਰਾ ਸੰਨ ਸਾਹਿਬ, ਜਿਹੜਾ ਸੰਨ ਸਾਹਿਬ ਦੇ ਵਿੱਚੋਂ ਇੱਕ ਵਾਰ ਲੰਘ ਜਾਵੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ 84 ਕੱਟੀ ਜਾਂਦੀ ਏ। ਐਸੇ ਵੱਡੇ ਭਾਰੀ ਪਰਉਪਕਾਰੀ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 22 ਗੁਰਮੁਖਾਂ ਨੂੰ ਮੰਜੀਆਂ ਦੀ ਪਦਵੀ ਦਿੱਤੀ ਏ, ਅਰਥਾਤ ਬ੍ਰਹਮ ਗਿਆਨੀ ਮਹਾਂਪੁਰਖ ਬਣਾ ਕਰਕੇ ਗੁਰੂ ਘਰ ਦੇ ਪ੍ਰਚਾਰਕ ਥਾਪਿਆ। ਇਸ ਪ੍ਰਕਾਰ ਪ੍ਰਥਾ ਚਲਾਈ ਜੀ, ਇਹ ਗੁਰਮੁਖਾਂ ਨੂੰ 22 ਮੰਜੀਆਂ 22 ਪਦਵੀਆਂ ਦਿੱਤੀਆਂ ਨੇ। ਉੱਥੇ ਸਾਧ ਸੰਗਤ ਜੀ 72 ਪੀੜੇ ਸਥਾਪਿਤ ਕੀਤੇ, ਬੀਬੀਆਂ ਨੂੰ ਗੁਰੂ ਘਰ ਦੇ ਅੰਦਰ ਪ੍ਰਚਾਰ ਕਰਨੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਇਵੇਂ ਦਾਤ ਬਖਸ਼ੀ ਏ। ਜੋ ਪਦਵੀਆਂ ਭਾਈਆਂ ਨੂੰ ਬਖਸ਼ੀਆਂ ਤਿੰਨਾਂ ਨੂੰ 22 ਮੰਜੀਆਂ ਕਿਹਾ ਜਾਂਦਾ, ਜੋ ਪਦਵੀਆਂ ਮਾਈਆਂ ਨੂੰ ਬਖਸ਼ੀਆਂ ਤਿੰਨਾਂ ਨੂੰ 72 ਪੀੜੇ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀਆਂ ਰਚਨਾ ਦੇ ਵਿੱਚੋਂ ਸ੍ਰੀ ਆਨੰਦ ਸਾਹਿਬ ਰਾਮਕਲੀ ਰਾਗ ਦੇ ਅੰਦਰ ਐਸੀ ਬਾਣੀ ਹੈ ਜਿਹੜੀ ਹਰ ਸਮੇਂ ਦੇ ਉੱਪਰ ਪੜ੍ਹੀ ਜਾਂਦੀ ਹੈ। ਬੱਚੇ ਦਾ ਘਰ ਵਿੱਚ ਜਨਮ ਹੋਇਆ, ਇਸੇ ਪ੍ਰਕਾਰ ਚਾਹੇ ਕੋਈ ਚੜ੍ਹਾਈ ਕਰ ਗਿਆ, ਅਲਾਣੀਆਂ ਤੋਂ ਬਾਅਦ ਦੀ ਅਰਦਾਸ ਹੋਵੇ, ਵਿਆਹ ਦੇ ਆਨੰਦ ਕਾਰਜ ਦੀ ਅਰਦਾਸ ਹੋਵੇ, ਕਿਸੇ ਦੇ ਨਵੇਂ ਘਰ ਦਾ ਉਦਘਾਟਨ ਕਰਨਾ ਤਾਂ ਅਰਦਾਸ ਹੋਵੇ, ਕਾਰੋਬਾਰ ਦੀ ਪ੍ਰਾਰੰਭਤਾ ਕਰਨੀ ਤਾਂ ਅਰਦਾਸ ਹੋਵੇ, ਸਾਧ ਸੰਗਤ ਜੀ ਹਰ ਸਮੇਂ 'ਤੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ। ਆਪ ਜੀ ਦੀਆਂ ਪਵਿੱਤਰ ਰਚਨਾ ਦੇ ਵਿੱਚੋਂ ਆਨੰਦ ਸਾਹਿਬ ਜੀ ਦੀ ਬਾਣੀ ਆਪ ਜੀ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ ਅਤੇ ਜੋ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੈ ਅਤੇ 5ਵੀਂ ਬਾਣੀ ਸਾਹਿਬ ਸਤਿਗੁਰੂ ਜੀ ਨੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕੀਤਾ। ਗੁਰਸਿੱਖਾਂ ਦੇ ਤਾਂ ਵੀ ਆਗਿਆ ਕੀਤੀ ਏ, ਰਹਿੰਦੀ ਦੁਨੀਆਂ ਤੱਕ ਅੰਮ੍ਰਿਤ ਸੰਚਾਰ ਹੁੰਦੇ ਰਹਿਣ ਅਤੇ 5 ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਸੰਚਾਰ ਕਰਨਾ। ਇਵੇਂ ਅੱਜ ਵੀ 5 ਬਾਣੀਆਂ ਦਾ ਪਾਠ ਕੀਤਾ ਜਾਂਦਾ ਅੰਮ੍ਰਿਤ ਸੰਚਾਰ ਦੇ ਸਮੇਂ, ਅਤੇ 5ਵੀਂ ਬਾਣੀ ਅੰਮ੍ਰਿਤ ਸੰਚਾਰ ਦੀ ਸ੍ਰੀ ਆਨੰਦ ਸਾਹਿਬ ਹੈ ਅਤੇ ਜੋ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਗੁਰਸਿੱਖਾਂ ਨੂੰ ਨਿਤਨੇਮ ਦੀ ਦਾਤ ਬਖਸ਼ੀ ਏ ਨਾ, ਸਾਧ ਸੰਗਤ ਜੀ ਨਿਤਨੇਮ ਦੀ 5ਵੀਂ ਬਾਣੀ ਵੀ ਸ੍ਰੀ ਆਨੰਦ ਸਾਹਿਬ ਹੈ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਪਰਉਪਕਾਰ ਕੀਤੇ ਅਤੇ ਸਤੀ ਪ੍ਰਥਾ ਸਤਿਗੁਰੂ ਜੀ ਨੇ ਬੰਦ ਕਰਵਾਈ। ਜੇ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਵੇ ਨਾ, ਅਤੇ ਸਮੇਂ ਦਾ ਰਿਵਾਜ ਸੀ, ਬ੍ਰਾਹਮਣ ਮਤ ਦਾ ਇਹ ਰਿਵਾਜ ਸੀ, ਸਨਾਤਨ ਮਤ ਦਾ ਇਹ ਰਿਵਾਜ ਸੀ, ਜੇ ਪਤੀ ਚੜ੍ਹਾਈ ਕਰ ਗਿਆ ਹੈ ਅਤੇ ਜੋ ਪਤਨੀ ਏ ਬੀਬੀ ਏ ਉਹ ਸਵੈ ਇੱਛਾ ਦੇ ਨਾਲ ਆਪ ਜਿਉਂਦੀ ਚਿਖਾ ਵਿੱਚ ਪੈ ਕਰਕੇ ਸੜ ਜਾਵੇ। ਅਤੇ ਸਾਧ ਸੰਗਤ ਜੀ, ਬੰਦਿਸ਼ਾਂ ਐਸੀਆਂ ਸਨ, ਸੜਨਾ ਪੈਂਦਾ ਸੀ, ਅਤੇ ਜੇ ਕੋਈ ਬੀਬੀ ਸੜਨ ਤੋਂ ਇਨਕਾਰ ਕਰ ਦਿੰਦੀ ਸੀ ਨਾ, ਜ਼ਬਰਦਸਤੀ ਚੁੱਕ ਕੇ ਚਿਖਾ ਵਿੱਚ ਸੁੱਟ ਕੇ ਸਾੜ ਦਿੱਤਾ ਜਾਂਦਾ ਸੀ। ਪਤੀ ਚੜ੍ਹਾਈ ਕਰ ਗਿਆ, ਇਸਤਰੀ ਨੂੰ ਜਿਉਣ ਦਾ ਕੋਈ ਹੱਕ ਨਹੀਂ। ਇਸਤਰੀ ਚੜ੍ਹਾਈ ਕਰ ਜਾਵੇ ਤਾਂ ਸਾਧ ਸੰਗਤ ਜੀ ਪੁਰਸ਼ ਦੂਜਾ ਵਿਆਹ ਕਰ ਸਕਦਾ ਸੀ, ਪਰ ਜੇ ਪੁਰਸ਼ ਚੜ੍ਹਾਈ ਕਰ ਜਾਵੇ ਤਾਂ ਬੀਬੀ ਨੂੰ ਜਿਉਂਦਿਆਂ ਸਾੜ ਦਿੱਤਾ ਜਾਂਦਾ ਸੀ, ਜ਼ਿੰਦਗੀ ਜਿਉਣ ਦਾ ਹੱਕ ਅਤੇ ਅਧਿਕਾਰ ਖੋਹ ਲਿਆ ਜਾਂਦਾ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਬਾਦਸ਼ਾਹ ਨੂੰ ਹੁਕਮ ਦੇ ਕੇ ਨਾ, ਅਕਬਰ ਬਾਦਸ਼ਾਹ ਨੂੰ, ਅਤੇ ਕਾਨੂੰਨ ਬਣਾ ਦਿੱਤਾ
ਸਤੀ ਪ੍ਰਥਾ ਬੰਦ ਕੀਤੀ ਜਾਵੇ। ਬੀਬੀਆਂ ਨੂੰ ਵੀ ਆਪਣਾ ਜੀਵਨ ਜੀਉਣ ਦਾ ਬਰਾਬਰ ਦਾ ਅਧਿਕਾਰ ਹੈ। ਤੇ ਸਾਧ ਸੰਗਤ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਆਪ ਵਿਧਵਾ ਬੀਬੀਆਂ ਦੇ ਆਨੰਦ ਕਾਰਜ ਦੁਬਾਰਾ ਕਰਵਾ ਕੇ ਨਾ ਤੇ ਦੁਬਾਰਾ ਘਰ ਵਸਾਉਣ ਦੀ ਆਗਿਆ ਦਿੱਤੀ ਤੇ ਆਗਿਆ ਦਿੱਤੀ। ਇਸ ਪ੍ਰਕਾਰ ਹੁਕਮ ਕਰਨਾ ਕੀਤੇ ਜੇ ਇਸਤਰੀ ਚੜ੍ਹਾਈ ਕਰ ਜਾਵੇ ਤੇ ਜਿਵੇਂ ਪੁਰਸ਼ ਆਪਣਾ ਦੁਬਾਰਾ ਘਰ ਵਸਾਉਂਦਾ, ਜੇ ਪੁਰਸ਼ ਚੜ੍ਹਾਈ ਕਰ ਜਾਵੇ ਤੇ ਬੀਬੀ ਵੀ ਦੁਬਾਰਾ ਆਨੰਦ ਕਾਰਜ ਕਰਵਾ ਕੇ ਆਪਣਾ ਘਰ ਵਸਾਵੇ, ਜਿਉਂਦਿਆਂ ਸੜ ਕੇ ਮਰਨ ਦੀ ਲੋੜ ਨਹੀਂ, ਇਵੇਂ ਆਤਮ ਹੱਤਿਆ ਨਹੀਂ ਕਰਨੀ ਤੇ ਬੀਬੀਆਂ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਚਿਖਾ 'ਚ ਸੁੱਟ ਕੇ ਸਾੜ ਕੇ ਇਹਨਾਂ ਨੂੰ ਮਾਰਨਾ ਵੀ ਨਹੀਂ। ਅਕਬਰ ਬਾਦਸ਼ਾਹ ਨੂੰ ਹੁਕਮ ਦੇ ਕਰਕੇ ਸਤਿਗੁਰੂ ਜੀ ਨੇ ਕਾਨੂੰਨ ਬਣਾਇਆ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ, ਲੰਬਾ ਘੁੰਡ ਕੱਢਣ ਦੀ ਮਰਿਆਦਾ ਸੀ ਨਾ, ਰੋ ਰੀਤੀ ਕਹਿ ਲਈਏ। ਅੱਜ ਵੀ ਬਹੁਤ ਸਾਰੇ ਜਿਵੇਂ ਸਾਧ ਸੰਗਤ ਜੀ ਹਰਿਆਣੇ, ਰਾਜਸਥਾਨ ਇਤਿਆਦਿਕ ਦੇ ਵਿੱਚ ਅੱਜ ਵੀ ਲੰਬੇ ਘੁੰਡ ਕੱਢੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਘੁੰਡ ਦੀ ਪ੍ਰਥਾ ਨੂੰ ਵੀ ਖਤਮ ਕਰਨਾ ਕੀਤਾ। ਕੋਈ ਵੀ ਸਿੱਖ ਬੱਚੀ, ਸਿੱਖ ਭੈਣ, ਸਿੱਖ ਮਾਤਾ ਗੁਰੂ ਦਰਬਾਰ ਵਿੱਚ ਆਵੇ ਅਤੇ ਗੁਰੂ ਤੋਂ ਮੁੱਖ ਨਾ ਛਪਾਵੇ। ਰਾਜਾ ਆਇਆ ਸੀ ਨਾ ਦਰਸ਼ਨ ਕਰਨ ਵਾਸਤੇ, ਅਤੇ ਇਸ ਦੀ ਸੱਜ ਵਿਆ ਹੀ ਇਸਤਰੀ ਨੇ ਘੁੰਡ ਕੱਢਿਆ, ਸਤਿਗੁਰੂ ਜੀ ਦੇ ਦਰਬਾਰ ਵਿੱਚ ਆਈ ਅਤੇ ਸਤਿਗੁਰੂ ਜੀ ਨੇ ਸੁਭਾਵਕ ਜਿਹਾ ਬਚਨ ਕਰ ਦਿੱਤਾ। ਸਤਿਗੁਰਾਂ ਨੇ ਫਰਮਾਇਆ, ਜੇ ਗੁਰੂ ਪਿਤਾ ਦੇ ਕੋਲੋਂ ਮੁੱਖ ਛੁਪਾ ਕੇ ਘੁੰਡ ਕੱਢ ਕੇ ਹੀ ਦਰਬਾਰ ਵਿੱਚ ਆਉਣਾ ਸੀ, ਫਿਰ ਕਮਲੀ ਧੀ ਨੇ ਗੁਰੂ ਦਰਬਾਰ ਵਿੱਚ ਕਾਹਤੋਂ ਆਉਣਾ ਸੀ? ਕਿਉਂਕਿ ਸਤਿਗੁਰੂ ਜੀ ਤੇ ਪਿਤਾ ਨੇ ਨਾ, ਅਤੇ ਪਿਤਾ ਦੇ ਕੋਲੋਂ ਧੀ ਨੂੰ, ਬੱਚੀ ਨੂੰ ਪਰਦਾ ਕਰਨ ਦੀ ਲੋੜ ਨਹੀਂ। ਬਚਨ ਕਰ ਦਿੱਤਾ, ਫਿਰ ਕਮਲੀ ਨੇ ਗੁਰੂ ਦਰਬਾਰ ਵਿੱਚ ਕਾਹਤੋਂ ਆਉਣਾ ਸੀ ਜੇ ਗੁਰੂ ਪਿਤਾ ਤੋਂ ਹੀ ਮੁੱਖ ਛਪਾਉਣਾ ਸੀ? ਬਚਨ ਕਰਨੀ ਦੀ ਦੇਰ ਸੀ, ਰਾਣੀ ਕਮਲੀ ਹੋ ਗਈ, ਜੰਗਲ ਨੂੰ ਭੱਜ ਗਈ। ਭਾਈ ਸੱਚਨ ਸੱਚ ਸਤਿਗੁਰੂ ਜੀ ਦੇ ਗੁਰਸਿੱਖ, ਸੋ ਲੰਗਰ ਦੀਆਂ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਜਾਇਆ ਕਰਦੇ ਸਨ। ਬੀਬੀ ਕਮਲੀ ਹੋ ਗਈ, ਬਸਤਰ ਆਪਣੇ ਪਾੜ ਦਿੱਤੇ। ਭਾਈ ਸੱਚਨ ਸੱਚ ਜੀ ਗਏ, ਨੁੰਦਰਾ ਮਾਰ ਕਰਕੇ ਤਿੰਨਾਂ ਦੇ ਸਰੀਰ ਨੂੰ ਜ਼ਖਮੀ ਕਰ ਦਿੱਤਾ। ਸਤਿਗੁਰੂ ਜੀ ਦੇ ਕੋਲ ਆਏ ਭਾਈ ਸੱਚਨ ਸੱਚ ਜੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ, ਉਹ ਰਾਜੇ ਦੀ ਰਾਣੀ ਜਿਸ ਨੂੰ ਆਪ ਜੀ ਨੇ ਸੁਭਾਵਕ ਬਚਨ ਕੀਤਾ ਅਤੇ ਕਮਲੀ ਹੋ ਗਈ, ਦੇਖੋ ਉਸਨੇ ਮੇਰੀ ਕੀ ਦਸ਼ਾ ਕੀਤੀ ਏ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਆਪਣੇ ਚਰਨ ਦੀ ਖੜਾ ਦਿੱਤੀ, ਕਹਿਣ ਲੱਗੇ, ਕੱਲ੍ਹ ਨੂੰ ਜਦੋਂ ਸੱਚਨ ਸੱਚ ਜੰਗਲ ਵਿੱਚ ਲੱਕੜਾਂ ਲੈਣ ਜਾਵੇਂਗਾ ਨਾ, ਸਾਡੀ ਇਹ ਖੜਾ ਨਾਲ ਲੈ ਜਾਵੀਂ, ਉਸ ਬੀਬੀ ਦੇ ਮੱਥੇ 'ਤੇ ਇਹ ਖੜਾ ਸੁਹਾ ਦੇਵੀਂ, ਕਮਲਾਪਨ ਉੱਤਰ ਜਾਵੇਗਾ। ਭਾਈ ਸੱਚਨ ਸੱਚ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਦੀ ਖੜਾ ਲੈ ਕਰਕੇ ਗਏ ਨੇ। ਸਾਧ ਸੰਗਤ ਜੀ, ਜਦੋਂ ਉਹ ਕਮਲੀ ਬੀਬੀ ਦੌੜੀ ਆਈ ਨਾ, ਉਸ ਦੇ ਮੱਥੇ ਦੇ ਉੱਪਰ ਖੜਾ ਸੁਹਾ ਦਿੱਤੀ, ਉਸੇ ਵੇਲੇ ਕਮਲਾਪਨ ਉੱਤਰ ਗਿਆ। ਕਹਿਣ ਲੱਗੀ, ਭਾਈ ਸਾਡੇ ਤਨ ਨੂੰ ਕੱਜਣ ਵਾਸਤੇ ਬਸਤਰ ਦੇਣਾ ਕਰੋ। ਭਾਈ ਸੱਚਨ ਸੱਚ ਜੀ ਨੇ ਆਪਣਾ ਚਾਦਰਾ ਲੈ ਕਰਕੇ ਬੀਬੀ ਨੂੰ ਦਿੱਤਾ, ਬੀਬੀ ਨੇ ਉਸ ਚਾਦਰੇ ਦੀ ਬੁੱਕਲ ਮਾਰੀ ਹੈ ਅਤੇ ਭਾਈ ਸੱਚਨ ਸੱਚ ਜੀ ਉਸ ਨੂੰ ਲੈ ਕਰਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖ ਕਰਕੇ ਬੜਾ ਹੱਸੇ ਅਤੇ ਬਚਨ ਕਰਨ ਲੱਗੇ, ਸੱਚਨ ਸੱਚ ਤੇਰਾ ਇਸ ਬੀਬੀ ਨਾਲ ਵਿਆਹ ਨਾ ਕਰ ਦੇਈਏ। ਇਹ ਬਚਨ ਕੀਤਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੀ ਹਜ਼ੂਰੀ ਦੇ ਅੰਦਰ ਆਪਣੀਆਂ ਪਰਿਕਰਮਾ ਕਰਾ ਕਰਕੇ ਭਾਈ ਸੱਚਨ ਸੱਚ ਦਾ ਆਨੰਦ ਕਾਰਜ ਉਸ ਬੀਬੀ ਦੇ ਨਾਲ ਕਰਾਇਆ ਜੋ ਰਾਜੇ ਦੀ ਰਾਣੀ ਸੀ ਅਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਘੁੰਡ ਕੱਢ ਕੇ ਆਈ ਸੀ। ਇਵੇਂ ਸਤਿਗੁਰੂ ਜੀ ਨੇ ਘੁੰਡ ਦੀ ਪ੍ਰਥਾ ਬੰਦ ਕੀਤੀ। ਭਾਈ ਇਹ ਜਿਹੜੀਆਂ ਪ੍ਰਥਾ ਨੇ, ਇਹ ਜਿਹੜੀਆਂ ਕੁਰੀਤੀਆਂ ਨੇ, ਇਹਨਾਂ ਨੂੰ ਗੁਰਮਰਿਆਦਾ ਅਤੇ ਸਿੱਖ ਧਰਮ ਦੇ ਅੰਦਰ ਸਥਾਨ ਨਹੀਂ। ਵੱਡੇ ਭਾਰੀ ਪਰਉਪਕਾਰ ਕੀਤੇ, ਅੰਮ੍ਰਿਤਮਈ ਗੁਰਬਾਣੀ ਦੇ ਨਾਲ ਉਪਦੇਸ਼ ਦੇ ਕਰਕੇ ਆਪ ਜੀਆਂ ਨੇ ਗੁਰਸਿੱਖਾਂ ਦੇ ਤਾਂ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ। ਜਿਹੜੀ ਜਿਹੜੀ ਕੋਈ ਮਨੋਕਾਮਨਾ ਲੈ ਕੇ ਸਤਿਗੁਰਾਂ ਦੇ ਦਰ 'ਤੇ ਕੋਈ ਵੀ ਪ੍ਰਾਣੀ ਆਉਂਦਾ, ਸਭਨਾਂ ਦੀਆਂ ਮਨੋਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਨੇ। ਦੁੱਧ ਦੀ ਇੱਛਾ ਵਾਲਿਆਂ ਨੂੰ ਦੁੱਧ ਬਖਸ਼ਦੇ ਨੇ, ਪੁੱਤਰਾਂ ਦੀਆਂ ਦਾਤਾਂ ਦੀ ਇੱਛਾ ਵਾਲਿਆਂ ਨੂੰ ਪੁੱਤਰ ਬਖਸ਼ਦੇ ਨੇ, ਸੰਤਾਨ ਸੁੱਖ ਵਾਲਿਆਂ ਨੂੰ ਸੰਤਾਨ ਸੁੱਖ, ਧਨ ਵਾਲਿਆਂ ਨੂੰ ਧਨ, ਤਰੱਕੀ ਵਾਲਿਆਂ ਨੂੰ ਤਰੱਕੀਆਂ ਬਖਸ਼ਦੇ ਨੇ। ਇਵੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਤੱਕ ਗੁਰਸਿੱਖਾਂ ਦੇ ਤਾਂ ਹੀ ਬਖਸ਼ਦੇ ਨੇ, ਪਰ ਸਭ ਤੋਂ ਜ਼ਿਆਦਾ ਪ੍ਰਸੰਨ ਸਤਿਗੁਰੂ ਜੀ ਉਹਨਾਂ 'ਤੇ ਹੁੰਦੇ ਨੇ ਜਿਹੜੇ ਆ ਕੇ ਸਤਿਗੁਰੂ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਦੇ ਨੇ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ 'ਤੇ ਮੰਗਣਾ, ਅਤੇ ਜਿਹੜੇ ਆ ਕੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਮੰਗਦੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੁੰਦੇ ਨੇ ਅਤੇ ਸਾਧ ਸੰਗਤ ਜੀ ਲੋਕ ਪਰਲੋਕ ਹੀ ਸਵਾਰ ਦਿੰਦੇ ਨੇ। ਐਸੇ ਗੁਰਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕੌਤਕ ਵਰਤਾਇਆ, ਆਪਣੀ ਸਪੁੱਤਰੀ ਜਗਤ ਦੇ ਪੂਜਨੀਕ ਸਨਮਾਨਯੋਗ ਸਾਡੇ ਸਨਮਾਨਯੋਗ ਮਾਤਾ ਜੀ ਬੀਬੀ ਭਾਨੀ ਜੀ ਦੇ ਤਾਂ ਹੀ ਬਚਨ ਕਰਨਾ ਕੀਤਾ। ਇਹ ਸਪੁੱਤਰੀ, ਤੇਰੇ ਪਤੀ ਦੇ ਸਰੀਰ ਦੀ ਆਰਬਲਾ ਸਮਾਪਤ ਹੋ ਗਈ ਹੈ, ਉਹਨਾਂ ਦਾ ਦੁਨੀਆਂ ਤੋਂ ਜਾਣ ਦਾ ਸਮਾਂ ਆ ਗਿਆ ਹੈ। ਜੇ ਸ੍ਰੀ ਰਾਮਦਾਸ ਜੀ ਦੁਨੀਆਂ ਤੋਂ ਪਰਲੋਕ ਚਲੇ ਜਾਣ, ਸੱਚਖੰਡ ਪਿਆਨਾ ਕਰੇ ਜਾਣ, ਫਿਰ ਤੂੰ ਕੀ ਕਰੇਗੀ?
ਤੇ ਇਸ ਵੇਲੇ ਇਤਿਹਾਸ ਦੇ ਅੰਦਰ ਵੱਖ ਵੱਖ ਬਚਨ ਆਉਂਦੇ ਨੇ ਤੇ ਸਾਧ ਸੰਗਤ ਜੀ ਇੱਕ ਬਚਨ ਐਵੇਂ ਆਉਂਦਾ ਹੈ ਤੇ ਇਸ ਵੇਲੇ ਬੀਬੀ ਭਾਨੀ ਜੀ ਨੇ ਮਨ ਦੇ ਅੰਦਰ ਵਿਚਾਰ ਕਰਕੇ ਹੱਥ ਜੋੜੇ ਤੇ ਬੇਨਤੀ ਕੀਤੀ ਪਿਤਾ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਜੋ ਹੁੰਦਾ ਸੋ ਹੁੰਦਾ ਐਸਾ ਸਮਾਂ ਹੋਵੇ ਜਦੋਂ ਪਤੀ ਚੜ੍ਹਾਈ ਕਰ ਜਾਵੇ ਤੇ ਪਤਨੀਆਂ ਬੀਬੀਆਂ ਰੋ ਰੋ ਕੇ ਬੁਰਾ ਹਾਲ ਕਰ ਲੈਂਦੀਆਂ ਨੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਕੋਈ ਦੁਨਿਆਵੀ ਪਿਤਾ ਦੀ ਸਪੁੱਤਰੀ ਥੋੜ੍ਹਾ ਹਾਂ ਗੁਰੂ ਪਿਤਾ ਜੀ ਮੈਂ ਆਪ ਜੀ ਦੀ ਸਪੁੱਤਰੀ ਹਾਂ ਜੇ ਮੈਂ ਧਾਹਾਂ ਮਾਰ ਕੇ ਰੋਵਾਂ ਜੇ ਮੈਂ ਵਿਰਲਾਪ ਕਰਾਂ ਤੇ ਦੁਨੀਆਂ ਦੇ ਲੋਕ ਕਹਿਣਗੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਲੋਕਾਂ ਨੂੰ ਤੇ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਨੇ ਪਰ ਆਪਣੀ ਸਪੁੱਤਰੀ ਨੇ ਭਾਣਾ ਨਹੀਂ ਮੰਨਿਆ ਪਤੀ ਦੇ ਸੱਚਖੰਡ ਪਿਆਨਾ ਕਰਨੇ ਤੇ ਕਿਸ ਪ੍ਰਕਾਰ ਦਾ ਵੈਰਾਗ ਧਾਰਨ ਕੀਤਾ ਇਸ ਕਰਕੇ ਪਿਤਾ ਜੀ ਮੈਂ ਆਪ ਜੀ ਦੇ ਭਾਣੇ ਦੇ ਅੰਦਰ ਰਵਾਂਗੀ ਭਾਣੇ ਨੂੰ ਮਿੱਠਾ ਕਰਕੇ ਮੰਨਾਂਗੀ ਜੇ ਆਗਿਆ ਦੇਵੋ ਤੇ ਇਸੇ ਪ੍ਰਕਾਰ ਪਤੀ ਦੇ ਵਿਛੋੜੇ ਨੂੰ ਨਾ ਸਹਾਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਦੇ ਨਾ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਸੰਗ ਜਲਨ ਜਿਹੜੀਆਂ ਮੁਰਦਿਆਂ ਦੇ ਨਾਲ ਸੜ ਜਾਂਦੀਆਂ ਨੇ ਉਹ ਸਤੀਆਂ ਨਹੀਂ ਸਤੀਆਂ ਉਹਨਾਂ ਨੂੰ ਆਖਿਆ ਜਾਂਦਾ ਜੇ ਬਿਰਹੇ ਚੋਟ ਮਰਨ ਜੇ ਪਤੀ ਦੇ ਵਿਛੋੜੇ ਨੂੰ ਨਾ ਸਹਾਰਦਿਆਂ ਹੋਇਆਂ ਪਤੀ ਦੇ ਵਿਛੋੜੇ ਦੀ ਖਬਰ ਸੁਣਦਿਆਂ ਸਾਰ ਆਪਣੇ ਪ੍ਰਾਣ ਤਿਆਗ ਦੇਣ ਅਗਲਾ ਸਾਹ ਵੀ ਨਾ ਲੈਣ ਆਪ ਜੀ ਦੀ ਆਗਿਆ ਹੋਵੇ ਤੇ ਪਤੀ ਜੀ ਦੇ ਨਾਲ ਹੀ ਵਿਛੋੜੇ ਨੂੰ ਨਾ ਸਹਾਰਦਿਆਂ ਤਨ ਤਿਆਗ ਕੇ ਸੱਚਖੰਡ ਗਮਨ ਕਰ ਜਾਵਾਂ ਆਪ ਜੀ ਦੀ ਆਗਿਆ ਹੋਵੇ ਤਨ ਨੂੰ ਧਾਰਨ ਕਰਕੇ ਰੱਖਾਂ ਜਿਵੇਂ ਆਪ ਜੀ ਦੀ ਆਗਿਆ ਮਹਾਰਾਜ ਤਿਵੇਂ ਚੱਲਣਾ ਕਰਾਂ ਤੇ ਇਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਦੇ ਅੰਦਰ ਵਿਚਾਰਿਆ ਆਪ ਜੀਆਂ ਦੇ ਸਪੁੱਤਰ ਛੋਟੇ ਨੇ ਉਹਨਾਂ ਦੀ ਪਰਵਰਿਸ਼ ਕਰਨ ਵਾਸਤੇ ਪਾਲਣਾ ਕਰਨ ਵਾਸਤੇ ਆਪ ਜੀ ਨੂੰ ਦੁਨੀਆਂ ਦੇ ਅੰਦਰ ਸਰੀਰ ਰੱਖਣਾ ਚਾਹੀਦਾ ਫਿਰ ਤੁਹਾਡੇ ਸਰੀਰ ਦੀ ਪਰਾਰਬਦ ਹਾਲੇ ਬਾਕੀ ਏ ਤੇ ਬਚਨ ਕਰਨਾ ਕੀਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਤਰੀ ਤੂੰ ਰੱਖ ਵਿਖਾਈਏ ਭਾਣਾ ਮੰਨਣ ਦੀ ਬਾਤ ਕਹੀਏ ਸਾਡੇ ਮਨ ਵਿੱਚ ਐਵੇਂ ਭਾਇਆ ਸਾਡੇ ਸਰੀਰ ਦੀ ਆਰਬਲਾ ਬਾਕੀ ਏ ਅਸੀਂ ਆਪਣੇ ਸਰੀਰ ਦੀ ਉਮਰ ਤੇਰੇ ਪਤੀ ਨੂੰ ਦੇ ਕਰਕੇ ਅਸੀਂ ਸੱਚਖੰਡ ਚਲੇ ਜਾਂਦੇ ਹਾਂ ਤੇਰਾ ਪਤੀ ਦੁਨੀਆਂ ਦੇ ਉੱਪਰ ਰਹਿ ਕਰਕੇ ਜਗਤ ਗੁਰੂ ਹੋ ਕਰਕੇ ਦੁਨੀਆਂ ਦੀ ਕਲਿਆਣ ਕਰੇਗਾ ਬੀਬੀ ਭਾਨੀ ਜੀ ਨੇ ਮਨ ਦੇ ਅੰਦਰ ਵਿਚਾਰਿਆ ਇੱਕ ਪਾਸੇ ਪ੍ਰਾਣਾਂ ਤੋਂ ਪਤੀ ਪਰਮੇਸ਼ਰ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਇੱਕ ਪਾਸੇ ਪਿਤਾ ਗੁਰ ਪਰਮੇਸ਼ਰ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਵੇਂ ਚੋਣ ਕਰਨ ਕਿ ਹੁਣ ਪਤੀ ਸੱਚਖੰਡ ਜਾਵੇ ਜਾਂ ਪਿਤਾ ਸੱਚਖੰਡ ਜਾਵੇ ਬੀਬੀ ਭਾਨੀ ਜੀ ਨੇ ਕੋਈ ਸ਼ਬਦ ਨਹੀਂ ਉਚਾਰਿਆ ਚੁੱਪ ਰਹੇ ਨੇ ਕੁਛ ਬਚਨ ਬੋਲਿਆ ਨਹੀਂ ਜਾਂਦਾ ਅਵਸਥਾ ਹੀ ਐਸੀ ਹੋ ਗਈ ਹੁਣ ਕਿਸ ਪ੍ਰਕਾਰ ਚੋਣ ਕਰਨ ਅਤੇ ਇਸ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਬਚਨ ਕਰਨਾ ਕੀਤਾ ਸਪੁੱਤਰੀ ਅਸੀਂ ਜਾਣਦੇ ਹਾਂ ਤੇਰੇ ਮਨ ਦੀ ਅਵਸਥਾ ਨੂੰ ਪਤੀ ਪਰਮੇਸ਼ਰ ਤਿੰਨਾਂ ਦੇ ਪ੍ਰਥਾਈ ਵੀ ਹਿਰਦੇ ਦੇ ਅੰਦਰ ਨਿਸ਼ਕਾਮ ਭਾਵਨਾ ਵਾਲਾ ਪਿਆਰ ਹੈ ਅਤੇ ਆਪਣੇ ਪਿਤਾ ਨੂੰ ਤਾਂ ਸਦਾ ਗੁਰ ਪਰਮੇਸ਼ਰ ਕਰਕੇ ਜਾਣਿਆ ਅਤੇ ਪਿਤਾ ਦੇ ਪ੍ਰਥਾਈ ਵੀ ਅਥਾਹ ਪਿਆਰ ਹੈ ਤੁਹਾਡੇ ਵਾਸਤੇ ਚੋਣ ਕਰਨੀ ਔਖੀ ਹੈ ਪਰ ਅਸੀਂ ਚੋਣ ਕਰਦੇ ਹਾਂ ਸਪੁੱਤਰੀ ਆਪਣੇ ਸਰੀਰ ਦੀ ਆਰਬਲਾ ਆਪਣੇ ਸਰੀਰ ਦੀ ਉਮਰ ਬੀਬੀ ਤੇਰੇ ਪਤੀ ਨੂੰ ਦੇ ਕਰਕੇ ਅਸੀਂ ਸੱਚਖੰਡ ਜਾਂਦੇ ਹਾਂ ਇਵੇਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਬਚਨ ਕੀਤਾ ਅਤੇ ਜਿਵੇਂ ਸਾਧ ਸੰਗਤ ਜੀ ਦੋ ਦਿਨ ਪਹਿਲਾਂ ਕਥਾ ਸਰਵਣ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਗਤ ਗੁਰੂ ਬਣਾਇਆ ਜਿਸ ਵੇਲੇ ਪੰਜ ਪੈਸੇ ਅਤੇ ਨਾਰੀਅਲ ਰੱਖ ਕਰਕੇ ਤਿੰਨ ਪਰਿਕਰਮਾ ਕਰਕੇ ਮੱਥਾ ਟੇਕ ਕੇ ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਬਖਸ਼ਿਸ਼ ਕੀਤੀ ਹੈ ਨਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਉਮਰ ਦਾ ਮੱਥਾ ਵੀ ਨਾਲ ਹੀ ਜਗਤ ਗੁਰੂ ਬਣਾ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ ਦੇਣਾ ਕੀਤੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਆਪਣੇ ਸਰੀਰ ਦੀ ਰਹਿੰਦੀ 6 ਸਾਲ 11 ਮਹੀਨੇ ਅਤੇ 18 ਦਿਨ ਆਰਬਲਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ ਹੈ ਫਿਰ 2 ਦਿਨ ਪਹਿਲਾਂ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਅੱਜ ਦੇ ਦਿਨ ਸਾਧ ਸੰਗਤ ਜੀ ਭਾਦਰੋਂ ਸੁਦੀ ਪੂਰਨਮਾਸੀ ਵਾਲੇ ਦਿਨ ਗੋਇੰਦਵਾਲ ਸਾਹਿਬ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਕੌਤਕ ਵਰਤਾਇਆ ਜਦੋਂ ਆਪ ਜੀਆਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਨਾ ਸਿੱਖਾਂ ਦੇ ਅੰਦਰ ਸੰਗਤਾਂ ਦੇ ਅੰਦਰ ਸਾਰਿਆਂ ਸੰਬੰਧੀਆਂ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੁੱਲ ਦੇ ਅੰਦਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਕੁੱਲ ਦੇ ਅੰਦਰ ਦੂਰ ਨੇੜੇ ਪਿੰਡਾਂ ਸ਼ਹਿਰਾਂ ਸਭ ਜਗ੍ਹਾ 'ਤੇ ਇਹ ਗੱਲ ਪਹੁੰਚ ਗਈ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਬਣਾਇਆ ਹੁਣ ਆਪਣੇ ਤਨ ਦਾ ਪਰਿਤਿਆਗ ਕਰਕੇ ਸਤਿਗੁਰੂ ਜੀ ਸੱਚਖੰਡ ਜਾਣਗੇ ਸਾਰਾ ਗੋਇੰਦਵਾਲ ਸਾਹਿਬ ਸੰਗਤਾਂ ਦੇ ਨਾਲ ਭਰ ਗਿਆ ਤਿਲ ਸੁੱਟਿਆਂ ਭੁੰਜੇ ਨਹੀਂ ਸੀ ਪੈਂਦਾ ਇੰਨੀ ਸੰਗਤਾਂ ਦੀ ਆਮਦ 'ਤੇ ਭੀੜ ਹੋਈ ਹੈ
ਤੇ ਅੱਜ ਦੇ ਦਿਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੌਤਕ ਵਰਤਾਇਆ ਹੈ ਆਪਣੇ ਪਰਿਵਾਰ ਨੂੰ ਸਿੱਖਾਂ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਇਕੱਤਰ ਕੀਤਾ ਹੈ ਤੇ ਉਪਦੇਸ਼ ਦੇਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ ਮਤ ਮੈਂ ਪਿਛੈ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਬਚਨ ਕਰਨਾ ਕੀਤਾ ਅਸੀਂ ਸੱਚਖੰਡ ਜਾਵਾਂਗੇ ਸਾਡੇ ਸੱਚਖੰਡ ਜਾਣੇ ਤੋਂ ਉਪਰੰਤ ਕਿਸੇ ਨੇ ਵੈਰਾਗ ਨਹੀਂ ਕਰਨਾ ਕਿਸੇ ਨੇ ਰੁਦਨ ਨਹੀਂ ਕਰਨਾ ਰੋਣਾ ਨਹੀਂ ਜਿਹੜਾ ਇਸ ਪ੍ਰਕਾਰ ਰੋਵੇਗਾ ਨਾ ਉਹ ਸਾਨੂੰ ਕਦਾਚਿਤ ਵੀ ਨਹੀਂ ਪਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਨਾ ਕੀਤਾ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਆ ਹੋ ਨਿਰਵਾਣ ਜੀਓ ਜਦੋਂ ਅਸੀਂ ਸੱਚਖੰਡ ਚਲੇ ਜਾਈਏ ਨਾ ਜਿਵੇਂ ਸਾਡੇ ਸਾਹਮਣੇ ਦੀਵਾਨ ਸੱਜਦਾ ਕੀਰਤਨ ਹੁੰਦਾ ਅਤੇ ਸੰਗਤਾਂ ਆਨੰਦ ਮਾਣਦੀਆਂ ਨੇ ਸਾਡੇ ਸੱਚਖੰਡ ਜਾਣੇ ਤੋਂ ਉਪਰੰਤ ਵੀ ਦਰਬਾਰ ਸਜੇ ਕੀਰਤਨ ਹੋਣ ਕੀਰਤਨ ਦੀਆਂ ਗੁੰਜਾਰਾਂ ਹੋਣ ਗੁਰਬਾਣੀ ਦੀਆਂ ਧੁਨਕਾਰਾਂ ਹੋਣ ਗੁਰਸਿੱਖਾਂ ਨੇ ਗੁਰਬਾਣੀ ਨੂੰ ਸਰਵਣ ਕਰਕੇ ਆਨੰਦ

ਅਵਸਥਾ ਵਿੱਚ ਰਹਿਣਾ, ਕਿਸੇ ਨੇ ਰੁਦਨ ਨਹੀਂ ਕਰਨਾ। ਸਾਰਿਆਂ ਨੂੰ ਭਾਣਾ ਮੰਨਣੇ ਦਾ ਉਪਦੇਸ਼ ਦੇ ਕਰਕੇ ਨਾ ਗਰੀਬ ਨਿਵਾਜ ਸਾਹਿਬ ਜੀਆਂ ਨੇ ਜਿਵੇਂ ਆਗਿਆ ਕੀਤੀ ਹੈ, ਧਰਤੀ ਦੇ ਉੱਪਰ ਪੋਚਾ ਫੇਰ ਕਰਕੇ ਧਰਤੀ ਨੂੰ ਸੁੱਚਮਤਾ ਦੇ ਨਾਲ ਸਾਧ ਸੰਗਤ ਜੀ ਸਵਾਰਿਆ ਗਿਆ, ਸੋਹਣੀ ਵਿਛਾਈ ਨੂੰ ਵਿਛਾਇਆ ਗਿਆ, ਖੁਸ਼ਬੂਆਂ ਦਾ ਛਿੜਕਾਓ ਕੀਤਾ ਗਿਆ, ਫੁੱਲਾਂ ਦੀਆਂ ਬਾਲਾਂ ਲਟਕਾਈਆਂ ਗਈਆਂ। ਇਸ ਸੋਹਣੇ ਆਸਣ ਦੇ ਉੱਪਰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਨੇ ਅਤੇ ਚਿੱਟੇ ਚਾਦਰੇ ਦੇ ਨਾਲ ਆਪਣੇ ਸਰੀਰ ਨੂੰ ਢੱਕਿਆ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁੱਖ ਨੂੰ ਵੀ ਚਿੱਟੇ ਬਸਤਰ ਦੇ ਨਾਲ ਢੱਕਿਆ ਅਤੇ ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰ ਦਿੱਤਾ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਹੋਇਆ। ਇਸੇ ਪ੍ਰਕਾਰ ਸਤਿਗੁਰੂ ਜੀ ਦੀ ਆਗਿਆ ਦੇ ਅਨੁਸਾਰ ਬਿਆਸਾ ਦਰਿਆ ਦੇ ਕਿਨਾਰੇ 'ਤੇ ਬਹੁਤ ਸਾਰਾ ਚੰਦਨ ਮੰਗਵਾ ਕਰਕੇ ਚਿਖਾ ਤਿਆਰ ਕੀਤੀ ਗਈ ਹੈ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਵਿੱਤਰ ਸਰੀਰ ਦਾ ਦਹੀਂ ਦੇ ਨਾਲ ਇਸ਼ਨਾਨ ਕਰਵਾਇਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੜਬਈ ਗੁਰਸਿੱਖ ਭਾਈ ਬੱਲੂ ਜੀ, ਇਹਨਾਂ ਚਾਰੇ ਹੀ ਮਹਾਂਪੁਰਖਾਂ ਨੇ ਸਤਿਗੁਰਾਂ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾਇਆ। ਫਿਰ ਸੋਹਣਾ ਵਿਬਾਣ ਸਜਾਇਆ ਗਿਆ। ਇਹਨਾਂ ਚਾਰੇ ਮਹਾਂਪੁਰਖਾਂ ਨੇ ਸਮੇਤ ਸ੍ਰੀ ਗੁਰੂ ਰਾਮਦਾਸ ਜੀਆਂ ਦੇ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਿਬਾਣ ਨੂੰ ਆਪਣੇ ਮੋਢੇ 'ਤੇ ਚੱਕਿਆ। ਚਾਰੇ ਹੀ ਕਾਨੀ ਬਣੇ ਨੇ, ਵਿਬਾਣ ਨੂੰ ਚੁੱਕ ਕਰਕੇ ਬਿਆਸਾ ਦਰਿਆ ਦੇ ਕਿਨਾਰੇ 'ਤੇ ਲੈ ਕਰਕੇ ਗਏ ਨੇ ਜਿੱਥੇ ਚੰਦਨ ਮੰਗਵਾਇਆ ਗਿਆ ਸੀ। ਵੱਡੀ ਭਾਰੀ ਚਿਖਾ ਤਿਆਰ ਕੀਤੀ ਗਈ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਪਾਵਨ ਸਰੀਰ ਨੂੰ ਚਿਖਾ ਦੇ ਉੱਪਰ ਸੁਭਾਏਮਾਨ ਕੀਤਾ ਗਿਆ। ਜਪਜੀ ਸਾਹਿਬ ਜੀ ਦਾ ਪਾਠ ਹੋਇਆ, ਅਰਦਾਸਾ ਸੋਧਿਆ ਗਿਆ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਛੋਟੇ ਸਪੁੱਤਰ ਭਾਈ ਮੋਹਰੀ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਚਿਖਾ ਨੂੰ ਅਗਨੀ ਦਿੱਤੀ ਹੈ। ਅਗਨੀ ਨੇ ਸੇਵਾ ਕੀਤੀ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਸਤਿਗੁਰਾਂ ਨੇ ਕੌਤਕ ਵਰਤਾਇਆ, ਭਾਣਾ ਵਰਤਾਇਆ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਗੁਰਸਿੱਖਾਂ ਦੇ ਸਮੇਤ ਗੋਇੰਦਵਾਲ ਸਾਹਿਬ ਵਾਪਸ ਆਏ ਨੇ। ਆ ਕਰਕੇ ਕੀਰਤਨ ਦਰਬਾਰ ਸਜਾਇਆ, ਕੀਰਤਨ ਹੋਇਆ, ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਾਰਿਆਂ ਨੂੰ ਭਾਣਾ ਮੰਨਣੇ ਦਾ ਉਪਦੇਸ਼ ਦਿੱਤਾ। ਇੱਧਰ ਆਕਾਸ਼ ਦੇ ਵਿੱਚ ਸਾਧ ਸੰਗਤ ਜੀ ਬਿਮਾਨ ਹੀ ਬਿਮਾਨ ਨਜ਼ਰ ਆਉਣ ਲੱਗੇ। ਸਤਿਗੁਰੂ ਜੀ ਦੇ ਸਵਾਗਤ ਵਾਸਤੇ ਸਾਰੇ ਦੇਵਤੇ ਸ਼ਿਵਜੀ, ਬ੍ਰਹਮਾ, ਵਿਸ਼ਨੂੰ, ਕਾਰਤਕੇ ਦੇ ਸਮੇਤ, ਕੁਬੇਰ ਅਤੇ ਰਾਜੇ ਇੰਦਰ ਦੇ ਸਮੇਤ ਸਾਰੇ ਦੇਵਤੇ ਆਕਾਸ਼ ਦੇ ਵਿੱਚ ਆ ਗਏ ਨੇ। ਸ਼ੰਖ ਨਾਦ ਹੋਇਆ, ਇਸੇ ਪ੍ਰਕਾਰ ਫੁੱਲਾਂ ਦੀ ਵਰਖਾ ਹੋਈ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੇ ਅਸਵਾਰੀ ਵਾਸਤੇ ਵੱਡਾ ਭਾਰੀ ਵਿਮਾਨ ਆਇਆ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਿਮਾਨ ਦੇ ਅੰਦਰ ਸੁਭਾਏਮਾਨ ਹੋਏ ਨੇ। ਸਾਰੇ ਵਿਮਾਨ ਉੱਪਰ ਨੂੰ ਚੱਲੇ ਨੇ ਅਤੇ ਸਾਧ ਸੰਗਤ ਜੀ ਜਿੱਥੇ ਜਿੱਥੇ ਤੱਕ ਦੇਵਤਿਆਂ ਦੇ ਜਾਣੇ ਦੀ ਪਹੁੰਚ ਸੀ ਨਾ, ਉੱਥੇ ਉੱਥੇ ਤੱਕ ਦੇਵਤੇ ਨਾਲ ਗਏ। ਫਿਰ ਸੀਸ ਝੁਕਾ ਕੇ ਵਿਦਾਇਗੀ ਦਿੱਤੀ ਅਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿੱਜ ਸਰੂਪ, ਨਿੱਜ ਸਥਾਨ ਸੱਚਖੰਡ ਵਸੈ ਨਿਰੰਕਾਰ ਵਿਖੇ ਜਾ ਕਰਕੇ ਆਪਣੇ ਨਿੱਜ ਸਰੂਪ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਦਰ ਅਭੇਦ ਹੋਏ ਹਨ ਜੀ। ਇਸ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜੋਤੀ ਜੋਤ ਸਮਾਪਨਾ ਕੀਤਾ। ਗੁਰਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਗੁਰਪੁਰਬ ਦੇ ਦਿਹਾੜੇ 'ਤੇ ਆਪ ਜੀਆਂ ਦੇ ਪਰਉਪਕਾਰਾਂ ਨੂੰ, ਆਪ ਜੀ ਦੀ ਕਰਨੀ ਨੂੰ, ਆਪ ਜੀ ਦੀ ਗੁਰਬਾਣੀ ਨੂੰ, ਆਪ ਜੀ ਦੀਆਂ ਇਸੇ ਪ੍ਰਕਾਰ ਸਿੱਖਾਂ ਨੂੰ ਤਾਰਨੇ ਵਾਲੀਆਂ ਜੁਗਤੀਆਂ ਨੂੰ, ਸਮੂਹ ਕੌਤਕਾਂ ਨੂੰ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਪ੍ਰਣਾਮ, ਨਮਸਕਾਰ, ਜੁਹਾਰ ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰੀਏ।

0: ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਸੰਤ ਜਨਾਂ ਨੂੰ ਬਹੁਤ ਸਨਮਾਨ ਦਿੰਦੇ ਹੋ, ਕਦੇ ਤੇ ਬਚਨ ਉਚਾਰਦੇ ਹੋ, ਨਾਨਕ ਦਾਸ ਹੈ ਸੁਖ ਮੰਗੈ ਮੋਕਾ ਕਰ ਸੰਤਨ ਕੀ ਧੂਰੇ। ਤੇ ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਗੁਰਬਾਣੀ ਦੀ ਰਚਨਾ ਕੀਤੀ ਨਾ, ਗੁਰਸਿੱਖਾਂ ਦੀ ਬੇਨਤੀ ਤੇ ਅਸ਼ਟਪਦੀ ਪੂਰੀ ਦੀ ਪੂਰੀ 13ਵੀਂ ਸੰਤ ਜਨਾਂ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੀ। ਮਹਾਰਾਜ ਸਾਧ ਜਨਾਂ ਨੂੰ ਸਨਮਾਨ ਦਿੰਦੇ ਹੋ, ਇੱਕ ਅਸ਼ਟਪਦੀ ਸਾਧੂਆਂ ਦੇ ਸਨਮਾਨ ਵਿੱਚ, ਬ੍ਰਹਮ ਗਿਆਨੀਆਂ ਨੂੰ ਸਨਮਾਨ ਦਿੰਦੇ ਹੋ, ਇੱਕ ਪੂਰੀ ਦੀ ਪੂਰੀ ਅਸ਼ਟਪਦੀ ਬ੍ਰਹਮ ਗਿਆਨੀਆਂ ਦੇ ਇਸੇ ਪ੍ਰਕਾਰ ਵਡਿਆਈ ਉਸਤਤ ਦੇ ਵਿੱਚ ਉਚਾਰ ਦੇਣਾ ਕਰਦੇ ਹੋ, ਤੇ ਮਹਾਰਾਜ ਪੂਰੀ ਦੀ ਪੂਰੀ ਇੱਕ ਅਸ਼ਟਪਦੀ ਸੰਤ ਜਨਾਂ ਦੀ ਉਸਤਤ ਦੇ ਵਿੱਚ ਉਚਾਰਨਾ ਕਰਦੇ ਹੋ। ਮਹਾਰਾਜ ਆਪ ਜੀ ਸੰਤਾਂ ਨੂੰ ਇੰਨਾ ਮਾਣ, ਇੰਨੀ ਵਡਿਆਈ ਕਿਉਂ ਦਿੰਦੇ ਹੋ? ਮਹਾਰਾਜ ਸਾਨੂੰ ਕਾਰਨ ਦੱਸੋ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਜਾਨੀ ਸੰਤਨ ਪ੍ਰਭ ਬਿਨ ਆਨ,
0: ਭਾਈ ਸੰਤ ਜਨਾਂ ਦਾ ਸਨਮਾਨ ਇਸ ਕਰਕੇ ਹੈ, ਸੰਤ ਜਨ ਆਪਣੀ ਟੇਕ, ਆਪਣੀ ਆਸ, ਆਪਣਾ ਭਰੋਸਾ, ਆਪਣਾ ਨਿਸ਼ਚਾ ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦੇ ਉੱਪਰ ਰੱਖਦੇ ਨੇ, ਤੇ ਇੰਨਾ ਪਿਆਰ ਪਰਮੇਸ਼ਰ ਜੀ ਦੇ ਨਾਲ ਕਰਦੇ ਨੇ ਕਿ ਉਸਦਾ ਨਾਮ ਜਪਦਿਆਂ ਜਪਦਿਆਂ ਤਿਸਦਾ ਹੀ ਰੂਪ ਹੋ ਜਾਂਦੇ ਨੇ। ਦੁਨੀਆ ਦੇ ਲੋਕ ਬਹੁਤੇ ਥਾਵਾਂ 'ਤੇ ਮਨ ਨੂੰ ਟਿਕਾ ਕਰਕੇ ਰੱਖਦੇ ਨੇ, ਕਿਸੇ ਇੱਕ ਇਤਿਹਾਸ, ਦੂਜੇ ਇਤਿਹਾਸ, ਤੀਜੇ ਇਤਿਹਾਸ, ਚੌਥੇ, ਪੰਜਵੇਂ, ਛੇਵੇਂ, ਦਸਵੇਂ ਇਤਿਹਾਸ, ਵੀਹਾਂ ਇਤਿਹਾਸ, ਪੰਜਾਹਾਂ ਇਤਿਹਾਸ, ਸੈਂਕੜਿਆਂ ਇਤਿਹਾਸ ਰੱਖਦੇ ਨੇ, ਪਰ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਨੇ ਨਾ, ਉਹ ਪਰਮੇਸ਼ਰ ਜੀ ਤੋਂ ਬਿਨਾਂ ਦੂਜੇ ਕਿਸੇ ਨੂੰ ਜਾਣਦੇ ਹੀ ਨਹੀਂ। ਨਾ ਜਾਨੀ ਸੰਤਨ ਪ੍ਰਭ ਬਿਨ ਆਨ, ਜਿਹੜੇ ਸੰਤ ਜਨ ਨੇ ਪ੍ਰਭੂ ਜੀ ਤੋਂ ਬਿਨਾਂ, ਪਰਮੇਸ਼ਰ ਜੀ ਤੋਂ ਬਿਨਾਂ ਦੂਜੇ ਕਿਸੇ ਦੀ ਵਡਿਆਈ ਨੂੰ ਜਾਣਦੇ ਹੀ ਨਹੀਂ। ਹਰ ਜਸ ਪਰਮੇਸ਼ਰ ਜੀ ਦਾ ਕਰਦੇ ਨੇ, ਧਿਆਨ ਪਰਮੇਸ਼ਰ ਜੀ ਦਾ ਧਰਦੇ ਨੇ, ਸ਼ੁਕਰਾਨਾ ਪਰਮੇਸ਼ਰ ਜੀ ਦਾ ਕਰਦੇ ਨੇ, ਮਨ ਬਾਣੀ ਸਰੀਰ ਦੇ ਸਵਾਮੀ ਪਰਮੇਸ਼ਰ ਜੀ ਨੂੰ ਜਾਣਦੇ ਨੇ, ਪਦਾਰਥਾਂ ਦੇ ਦਾਤੇ ਰਿਜਕ ਦੇ ਦੇਵਨਹਾਰ ਪਰਮੇਸ਼ਰ ਜੀ ਨੂੰ ਜਾਣਦੇ ਨੇ, ਪਰਮੇਸ਼ਰ ਜੀ ਤੋਂ ਬਿਨਾਂ ਦੂਜੇ ਕਿਸੇ ਨੂੰ ਸੰਤ ਜਨ ਜਾਣਦੇ ਹੀ ਨਹੀਂ। ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਸਿਧਾਂਤ ਖਾਲਸੇ ਨੂੰ ਇਹੋ ਬਖਸ਼ਿਆ ਨਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ, ਕਿਸੇ ਦੂਜੇ ਨੂੰ ਸੰਤ ਜਨ ਅੱਖ ਦੇ ਥੱਲੇ ਲਿਆਉਂਦੇ ਵੀ ਨਹੀਂ। ਭਾਈ ਐਸਾ ਨਿਸ਼ਚਾ ਸੰਤ ਜਨਾਂ ਦਾ ਹੁੰਦਾ ਹੈ, ਇੱਕ ਪਰਮੇਸ਼ਰ ਜੀ ਦੇ ਉੱਪਰ ਨਿਸ਼ਚਾ ਰੱਖਣ ਵਾਲਾ ਪੂਰਾ ਸੰਤ ਹੁੰਦਾ, ਭਗਤ ਹੁੰਦਾ, ਉਹ ਸਨਮਾਨਯੋਗ ਹੁੰਦਾ ਹੈ। ਜਿਵੇਂ ਬੀਬੀ ਆਪਣੇ ਪਤੀ ਦੇ ਉੱਪਰ ਨਿਸ਼ਚਾ ਰੱਖਦੀ ਏ, ਪਤੀਵਰਤ ਧਰਮ ਦੇ ਅੰਦਰ ਪਰਪੱਕ ਰਹਿੰਦੀ ਏ, ਸਤਵੰਤੀ ਸਦਵਾਉਂਦੀ ਏ ਨਾ, ਸਾਰੇ ਜਗਤ ਦੇ ਅੰਦਰ ਸਨਮਾਨਯੋਗ ਸਦਵਾਉਂਦੀ ਏ ਨਾ, ਇਸੇ ਪ੍ਰਕਾਰ ਜਿਹੜਾ ਇੱਕ ਪਰਮੇਸ਼ਰ ਜੀ ਦੇ ਉੱਪਰ ਸੰਤ ਜਨ ਨਿਸ਼ਚਾ ਰੱਖਦਾ ਹੈ, ਭਾਈ ਉਹ ਸਨਮਾਨਯੋਗ ਹੈ, ਉਹ ਪੂਜਣਯੋਗ ਹੈ। ਇਹ ਸੰਤਾਂ ਦਾ ਗੁਣ ਹੈ, ਇਹ ਸੰਤਾਂ ਦੀ ਨਿਸ਼ਾਨੀ ਏ, ਇਸ ਕਰਕੇ ਸੰਤਾਂ ਦੀ ਵਡਿਆਈ ਏ। ਇੱਕ ਵਾਹਿਗੁਰੂ ਜੀ ਤੋਂ ਬਿਨਾਂ ਦੂਜੇ ਕਿਸੇ ਦੀ ਵਡਿਆਈ ਨਹੀਂ ਕਰਨੀ ਜਾਣਦੇ, ਦੂਜੇ ਕਿਸੇ ਦੇ ਉੱਪਰ ਨਿਸ਼ਚਾ ਨਹੀਂ ਲਿਆਉਂਦੇ ਹਨ ਜੀਓ।
1: ਉੱਚ ਨੀਚ ਸਭ ਪੇਖ ਸਮਾਨੋ,
0: ਮਹਾਰਾਜ ਐਸੇ ਸੰਤ ਜਨਾਂ ਦੇ ਹਿਰਦੇ ਦਾ ਭਾਵ ਕਿਹੋ ਜਿਹਾ ਹੁੰਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਉੱਚੇ ਸਥਾਨਾਂ ਤੇ, ਨੀਵੇਂ ਸਥਾਨਾਂ ਤੇ, ਸਾਰਿਆਂ ਸਥਾਨਾਂ ਤੇ ਪ੍ਰਭੂ ਜੀ ਨੂੰ ਸਮਾਨੋ ਸਮਾਨ ਵਸਦਾ ਦੇਖਦੇ ਨੇ। ਮਹਾਰਾਜ ਸਵਰਨ ਵਾਲੀਆਂ, ਸਵਰਨ ਜਾਤੀਆਂ ਵਾਲੇ ਕਹਿੰਦੇ ਨੇ, ਭਗਵਾਨ ਦੀ ਪੂਜਾ ਦਾ ਹੱਕ ਕੇਵਲ ਤਾਂ ਕੇਵਲ ਸਾਨੂੰ ਹੈ। ਦੂਜਿਆਂ ਨੂੰ ਕਹਿੰਦੇ ਤੁਸੀਂ ਵੈਸ਼ ਹੋ, ਤੁਸੀਂ ਸ਼ੂਦਰ ਹੋ, ਤੁਸੀਂ ਨੀਵੇਂ ਹੋ, ਤੇ ਸ਼ੂਦਰਾਂ ਨੂੰ ਤੇ ਕਹਿੰਦੇ ਨਾਮ ਜਪਣ ਦਾ ਹੱਕ ਵੀ ਨਹੀਂ। ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਇਹ ਉਹਨਾਂ ਦਾ ਮਤ ਹੋ ਸਕਦਾ ਸੰਤ ਜਨਾਂ ਦਾ ਨਹੀਂ। ਜਿਹੜੇ ਸੰਤ ਜਨ ਨੇ ਨਾ, ਇਹ ਤੇ ਉੱਚਿਆਂ ਦੇ ਵਿੱਚ ਤੇ ਨੀਵਿਆਂ ਦੇ ਵਿੱਚ, ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਤੁਸੀਂ ਸ਼ੂਦਰ ਵੈਸ਼ ਹੋ, ਮਹਾਰਾਜ ਜੀ ਫਰਮਾਉਂਦੇ ਨੇ ਉਹਨਾਂ ਦੇ ਵਿੱਚ ਵੀ ਸਭ ਪੇਖ ਸਮਾਨੋ, ਸੰਤ ਜਨ ਸਾਰਿਆਂ ਦੇ ਅੰਦਰ ਪਰਮੇਸ਼ਰ ਜੀ ਨੂੰ ਸਮਾਨ ਰੂਪ ਵਿੱਚ ਵੱਸਦਾ ਵੇਖਦੇ ਹਨ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਸੰਤ ਜਨ ਐਸਾ ਨਿਸ਼ਚਾ ਹਿਰਦੇ ਦੇ ਅੰਦਰ ਧਾਰਦੇ ਨੇ, ਇਸੇ ਪ੍ਰਕਾਰ
1: ਉੱਚ ਨੀਚ ਸਭ ਪੇਖ ਸਮਾਨ।
0: ਉੱਚ ਜਿਹੜੇ ਉੱਚੇ ਸਥਾਨ ਦੇਵਤਿਆਂ ਦੀਆਂ ਪੁਰੀਆਂ ਨੇ, ਨੀਚ ਜਿਹੜੇ ਨੀਵੇਂ ਸਥਾਨ ਪਤਾਲ ਕਹੇ ਜਾਂਦੇ ਨੇ। ਇਸਲਾਮ ਮਤ ਦੇ ਅੰਦਰ ਸੱਤ ਆਕਾਸ਼ ਸੱਤ ਪਤਾਲ ਕਹੇ ਨੇ, ਪਰ ਗੁਰਮਤ ਗੁਰਬਾਣੀ ਦੇ ਅੰਦਰ ਲੱਖਾਂ ਆਕਾਸ਼ ਲੱਖਾਂ ਪਾਤਾਲ ਕਥਨ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਹੈ, ਇੱਥੇ ਬਸ ਨਹੀਂ। ਲੱਭਣ ਵਾਲੇ ਲੱਭਦੇ ਲੱਭਦੇ ਥੱਕ ਗਏ, ਪਰ ਲੱਖਾਂ ਤੋਂ ਅੱਗੇ ਕਿੰਨੇ ਕੁ ਲੱਖਾਂ ਪਾਤਾਲ ਆਕਾਸ਼ਾਂ ਤੋਂ ਅੱਗੇ ਕਿੰਨੇ ਕੁ ਲੱਖਾਂ ਆਕਾਸ਼ ਨੇ, ਉਹਨਾਂ ਦੀ ਵੀ ਗਿਣਤੀ ਨਹੀਂ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਊਚ ਜਿਹੜੇ ਉੱਚ ਸਥਾਨ ਆਕਾਸ਼ ਲੋਕ ਨੇ, ਨੀਚ ਜਿਹੜੇ ਨੀਵੇਂ ਸਥਾਨ ਪਾਤਾਲ ਲੋਕ ਨੇ, ਸਭ ਪੇਖ ਸਮਾਨੋ, ਸੰਤ ਜਨ ਸਾਰੀਆਂ ਆਕਾਸ਼ਾਂ ਪਾਤਾਲਾਂ ਦੇ ਅੰਦਰ ਪਰਮੇਸ਼ਰ ਜੀ ਨੂੰ ਸਮਾਨ ਰੂਪ ਵਿੱਚ ਵਸਦਿਆਂ ਦੇਖਦੇ ਹਨ ਜੀਓ।
1: ਬਕਨੋ ਮਨ ਮਾਨ,
0: ਤੇ ਮਨ ਦੇ ਅੰਦਰ ਐਸੇ ਪਰਮੇਸ਼ਰ ਜੀ ਦਾ ਹੀ ਮੰਨਣਸ਼ੀਲ ਮਹਾਤਮਾ ਮੰਨਣ ਕਰਦੇ ਨੇ, ਤੇ ਮੁਖ ਬਕਨੋ ਮੁਖ ਦੇ ਵਿੱਚੋਂ ਫਰਮਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਦਾ ਹੀ ਉਪਦੇਸ਼ ਦਿੰਦੇ ਨੇ, ਮੁਖ ਦੇ ਵਿੱਚੋਂ ਫਰਮਾ ਕਰਕੇ ਨਾਮ ਹੀ ਜਪਾਉਂਦੇ ਨੇ। ਸੰਤ ਜਪਾਵੈ ਨਾਮ, ਆਪ ਦੇ ਨਾਮ ਜਪਦੇ ਨੇ ਤੇ ਸਾਰੀਆਂ ਸੰਗਤਾਂ ਨੂੰ ਜਪਾਉਂਦੇ ਨੇ ਸਤਨਾਮ
1: ਸ੍ਰੀ
0: ਵਾਹਿਗੁਰੂ। ਭਾਈ ਇਹ ਕਰਤੱਵ ਆਚਾਰ ਹੈ ਸੰਤ ਜਨਾਂ ਦਾ, ਇਹ ਹਿਰਦੇ ਦਾ ਭਾਵ ਹੈ ਸੰਤ ਜਨਾਂ ਦਾ ਕਿ ਬਹੁਤੇ ਪ੍ਰਾਣੀ ਨਾਮ ਜਪਣ, ਸਾਰੇ ਨਾਮ ਜਪਣ ਤੇ ਸਭਨਾਂ ਦੀ ਕਲਿਆਣ ਹੋਵੇ।
1: ਮੁਖ ਬਕਨੋ ਮਨ ਮਾਨ,
0: ਮਨ ਦੇ ਅੰਦਰ ਮੰਨਣ ਕਰਦੇ ਨੇ ਮੰਨਣਸ਼ੀਨ ਮਹਾਤਮਾ ਨਾਮ ਦਾ ਤੇ ਮੁਖ ਦੇ ਵਿੱਚੋਂ ਉਚਾਰਨ ਕਰਕੇ ਬੰਦਗੀ ਦਾ ਉਪਦੇਸ਼ ਦਿੰਦੇ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਪੂਰ ਰਹੇ ਸੁਖ ਸਾਗਰ।
0: ਮਹਾਰਾਜ ਉਹਨਾਂ ਦੇ ਹਿਰਦੇ ਦੀ ਪਿਆਰ ਅਵਸਥਾ ਨੂੰ ਹੋਰ ਬਚਨਾਂ ਦੇ ਨਾਲ ਪ੍ਰਗਟ ਕਰੋ ਤਾਂ ਕਿ ਸਾਡੇ ਮਨ ਦੇ ਅੰਦਰ ਵੀ ਪਿਆਰ ਜਾਗ ਪਵੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਐਸੀ ਭਾਵਨਾ ਰੱਖਦੇ ਨੇ ਸੁੱਖਾਂ ਦੇ ਸਾਗਰ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਿਰਦੇ ਹਿਰਦੇ ਦੇ ਅੰਦਰ ਪਰਿਪੂਰਨ ਹੋ ਰਹੇ ਹਨ।
1: ਭੰਜਨ ਮੇਰੇ ਪ੍ਰਾਣ,
0: ਤੇ ਸੰਤ ਜਨ ਭਾਵਨਾ ਰੱਖਦੇ ਨੇ ਮੇਰੇ ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦੇ ਆਸਰਾ ਰੂਪ ਪਰਮੇਸ਼ਰ ਨੇ ਤੇ ਸੱਤ ਪ੍ਰਕਾਰ ਦੇ ਭੈ ਨੂੰ ਨਾਸ਼ ਕਰਨ ਵਾਲੇ ਵੀ ਪਰਮੇਸ਼ਰ ਜੀ ਨੇ। ਜਹਿ ਭਵ ਭੈ ਪਰਲੋਕ ਭੈ ਜਨਮ ਬੇਦਨਾ ਜਾਤ ਅਣ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਇਹਨਾਂ ਸੱਤ ਪ੍ਰਕਾਰ ਦੇ ਡਰ ਦੇ ਨਾਸ਼ ਕਰਨ ਵਾਲੇ ਵੀ ਤਿੰਨਾਂ ਨੇ ਪਰਮੇਸ਼ਰ ਜੀ ਨੂੰ ਹੀ ਜਾਣਿਆ ਹੈ ਜੀਓ।
1: ਪ੍ਰਕਾਸ਼ ਭਾਇਓ ਬ੍ਰਹਮ ਨਾਸਿਓ।
0: ਭਾਈ ਇਸ ਪ੍ਰਕਾਰ ਬੰਦਗੀ ਕਰਦਿਆਂ ਹੋਇਆਂ, ਦ੍ਰਿੜ ਨਿਸ਼ਚੇ ਦੇ ਨਾਲ ਸਿਮਰਨ ਕਰਦਿਆਂ ਤੇ ਕਰਾਉਂਦਿਆਂ ਹੋਇਆਂ ਪੰਜ ਪ੍ਰਕਾਰ ਦੇ ਭਰਮ ਵੀ ਉਹਨਾਂ ਦੇ ਮਨ ਦੇ ਨਸ ਗਏ, ਦੌੜ ਗਏ ਨੇ ਤੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ।
1: ਦਿਓ ਗੁਰ ਕਾਨ,
0: ਮਹਾਰਾਜ ਏਡੀ ਵੱਡੀ ਬਖਸ਼ਿਸ਼ ਉਹਨਾਂ ਸੰਤ ਜਨਾਂ ਤੇ ਕਿਵੇਂ ਹੋ ਗਈ? ਹਜ਼ੂਰ ਫਰਮਾਉਂਦੇ ਨੇ ਕਿਉਂਕਿ ਸੰਤ ਜਨਾਂ ਨੂੰ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਐਸਾ ਨਾਮ ਮੰਤਰ ਦੇ ਦਿੱਤਾ ਜਿਸ ਨੇ ਕਾਨ ਉਹਨਾਂ ਦੀ ਸਾਰੀ ਕਾਨ ਕਨੌੜੀ ਚੁੱਕ ਦਿੱਤੀ। ਐਸਾ ਮੰਤਰ ਦਿਓ ਗੁਰ ਕਾਨ, ਮੂਲ ਮੰਤਰ ਗੁਰ ਮੰਤਰ ਐਸਾ ਕੰਨਾਂ ਵਿੱਚ ਸੁਣਾ ਦਿੱਤਾ ਜਿਸ ਦੇ ਨਾਲ ਕਾਨ ਸੰਤਾਂ ਨੇ ਜਗਤ ਤੋਂ ਕਿਨਾਰਾ ਹੀ ਕਰ ਲਿਆ। ਮਨ ਕਰਕੇ ਜਗਤ ਨਾਲ ਮੋਹ ਨਹੀਂ ਕਰਦੇ, ਮਨ ਕਰਕੇ ਜਗਤ ਤੋਂ ਕਿਨਾਰਾ ਕੀ ਕਰਨਾ? ਮੋਹ ਤੋਂ ਉੱਪਰਲੀ ਅਵਸਥਾ ਨੂੰ ਧਾਰਨ ਕਰਨਾ, ਜਿਉਂਦੇ ਜੀ ਜਗ ਤੋਂ ਮਨ ਕਰਕੇ ਅਸੰਗ ਹੋ ਜਾਣਾ। ਮੰਤਰ ਦਿਓ ਗੁਰ ਕਾਨ, ਜੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਕੰਨਾਂ ਦੇ ਅੰਦਰ ਬੋਲ ਕਰਕੇ ਗੁਰਮੰਤਰ ਨੂੰ ਸੁਣਾਉਂਦੇ ਨੇ ਨਾ, ਗੁਰਮੰਤਰ ਮੂਲ ਮੰਤਰ ਦੀ ਦਾਤ ਦੇਣਾ ਕਰਦੇ ਨੇ। ਭਾਈ ਉਹ ਮੂਲ ਮੰਤਰ ਗੁਰਮੰਤਰ ਦਾ ਜਪ ਕਰਦੇ ਨੇ ਤੇ ਗੁਰਮੰਤਰ ਦਾ ਜਪ ਕਰਨੇ ਕਰਕੇ ਹਿਰਦੇ 'ਚੋਂ ਭਰਮਾਂ ਦਾ ਨਾਸ ਹੋ ਗਿਆ ਤੇ ਸੰਤ ਜਨਾਂ ਦੇ ਹਿਰਦਿਆਂ ਦੇ ਅੰਦਰ ਬ੍ਰਹਮ ਗਿਆਨ ਦਾ

0: ਵੇ ਕਰੁਣਾ ਮੈਂ ਉਚਾਰਨਾ, ਕਦੇ ਵੀ ਕਰੁਣਾ ਮੈਂ ਨਹੀਂ ਕਰਨਾ। ਸੰਗਤਾਂ ਵਿਸ਼ੇਸ਼ ਕਰਕੇ ਧਿਆਨ ਦੇਣ, ਮੈਂ ਕਹੀਏ ਤੇ ਅਰਥ ਦਾ ਅਨਰਥ ਹੋ ਜਾਂਦਾ, ਇੱਥੇ ਮੈਂ ਦਾ ਅਰਥ ਨਹੀਂ ਲੱਗੇਗਾ। ਮੈਂ ਦਾ ਅਰਥ ਹੈ ਸਰੂਪ, ਜਿਵੇਂ ਆਰਤੀ ਦੇ ਵਿੱਚ ਸੋਹਲੇ ਦੇ ਵਿੱਚ ਵੀ ਪਾਠ ਆਉਂਦਾ ਨਾ ਗਗਨ ਮੈਂ ਥਾਲ, ਉੱਥੇ ਵੀ ਪਾਠ ਆਰਤੀ ਵਿੱਚ ਵੀ ਅਤੇ ਸੋਹਲੇ ਵਿੱਚ ਵੀ ਮੈਂ ਕਰਨਾ ਮੈਂ ਨਹੀਂ ਕਰਨਾ, ਇੱਥੇ ਵੀ ਅਤੇ ਹੋਰ ਥਾਵਾਂ 'ਤੇ ਵੀ। ਜਿੱਥੇ ਵੀ ਕਰੁਣਾ ਦੇ ਨਾਲ ਮੰਮੇ ਦੁਲਾਵਾਂ ਅੱਖਰ ਲਿਖਿਆ ਹੋਵੇ ਉੱਪਰ ਬਿੰਦੀ ਕਦਾਚਿਤ ਨਹੀਂ ਲਾਉਣੀ, ਕਰੁਣਾ ਮੈਂ ਪਾਠ ਕਰਨਾ ਹੈ। ਮੈਂ ਦਾ ਅਰਥ ਹੈ ਸਰੂਪ, ਕਰੁਣਾ ਦਾ ਅਰਥ ਹੈ ਕਿਰਪਾ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦਾ ਹੀ ਸਰੂਪ ਨੇ, ਕਰੁਣਾ ਦਾ ਹੀ ਸਰੂਪ ਨੇ। ਕਰਤਾਗਿਏ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਕਰਤ ਰਹੇ, ਕਰਤੱਬਾਂ ਨੂੰ ਕਰਨੇ ਵਾਲੇ ਹੋ ਰਹੇ ਸੰਤ ਜਨਾਂ ਨੇ ਜਾਣਿਆ, ਅਤੇ ਜਿਹਨਾਂ ਸੰਤ ਜਨਾਂ ਨੇ ਕਰਤੱਬਾਂ ਦੇ ਕਰਨੇ ਵਾਲੇ ਪਰਮੇਸ਼ਰ ਜੀ ਨੂੰ ਕਿਰਪਾ ਦਾ ਸਰੂਪ ਜਾਣਿਆ ਨਾ, ਕਰਤ ਰਹੇ ਉਹ ਸਾਰੇ ਪਾਪ ਕਰਮਾਂ ਤੋਂ ਇਸੇ ਪ੍ਰਕਾਰ ਮੈਲੇ ਕਰਮਾਂ ਨੂੰ ਕਰਨ ਵੱਲੋਂ ਰਹਿ ਗਏ ਹਨ, ਸਾਰੀ ਮੰਦੀ ਕਿਰਿਆ ਨੂੰ ਤਿੰਨਾਂ ਨੇ ਤਿਆਗ ਦਿੱਤਾ ਹੈ।
1: ਅੰਤਰਜਾਮੀ ਗਿਆਨ,
0: ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਭਾਈ ਐਸਾ ਗਿਆਨ ਤਿੰਨਾਂ ਦੇ ਹਿਰਦੇ ਦੇ ਵਿੱਚ ਪਾ ਦਿੱਤਾ ਹੈ, ਭਾਈ ਮੰਦ ਕਰਮ ਨਹੀਂ ਕਰਨੇ, ਪਾਪ ਕਰਮ ਨਹੀਂ ਕਰਨੇ, ਇਵੇਂ ਪਾਪ ਕਰਮਾਂ ਦੇ ਕਰਨੇ ਵੱਲੋਂ ਉਹ ਰਹਿ ਗਏ ਹਨ।
1: ਅੱਠ ਪਹਿਰ ਨਾਨਕ ਜਸ
0: ਗਾਵੇ, ਮਹਾਰਾਜ ਫਿਰ ਪਾਪ ਕਰਮਾਂ ਦੀ ਕਿਰਤ ਨੂੰ ਛੱਡ ਕੇ ਉਹ ਕੀ ਕਰਦੇ ਨੇ? ਹਜ਼ੂਰ ਫਰਮਾਉਂਦੇ ਨੇ ਭਾਈ ਉਹ ਅੱਠੇ ਪਹਿਰ ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਜੀ ਦੇ ਗੁਣਾਂ ਨੂੰ ਜਸ ਰੂਪ ਦੇ ਵਿੱਚ ਗਾਉਣਾ ਕਰਦੇ ਹਨ।
1: ਹਰਦਾਨ
0: ਤੇ ਹਿਰਦੇ ਦੇ ਵਿੱਚ ਇੱਕੋ ਇੱਕ ਭਾਵਨਾ ਰੱਖਦੇ ਨੇ, ਇਹ ਪਰਮ ਪਿਤਾ ਪਰਮੇਸ਼ਰ ਜੀ ਅਸੀਂ ਆਪ ਜੀਆਂ ਦੇ ਪਾਸੋਂ ਆਪ ਜੀਆਂ ਦਾ ਅੰਮ੍ਰਿਤ ਨਾਮ ਦਾ ਦਾਨ ਮੰਗਣਾ ਕਰਦੇ ਹਾਂ, ਕਿਰਪਾ ਕਰਕੇ ਸਾਡੀ ਸ਼ਰਧਾ ਰੂਪੀ ਝੋਲੀ ਦੇ ਵਿੱਚ, ਸਾਡੀ ਹਿਰਦੇ ਰੂਪੀ ਝੋਲੀ ਦੇ ਵਿੱਚ ਆਪਣਾ ਅੰਮ੍ਰਿਤ ਨਾਮ ਦੇ ਪਾ ਦੇਣਾ ਕਰੋ ਜੀ। ਭਾਈ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸੋਂ ਅਤੇ ਇਸਦੀ ਬੰਦਗੀ ਹੀ ਹਰ ਵੇਲੇ ਮੰਗਦੇ ਨੇ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗੁਰਬਾਣੀ ਦੁਆਰਾ ਗੁਰਬਚਨਾਂ ਦੁਆਰਾ ਕਰਦੇ ਨੇ। ਇਹ ਸੰਤ ਜਨਾਂ ਦੇ ਲੱਛਣ, ਸੰਤ ਜਨਾਂ ਦੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਥਨ ਕੀਤੇ ਹਨ ਜੀਓ।
1: ਕਾਨੜਾ ਮਹੱਲਾ ਪੰਜਵਾ,
0: ਫਿਰ ਜਗਿਆਸੂ ਜਨਾਂ ਦੀ ਬੇਨਤੀ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੁਨੀਆਂ ਦੇ ਅੰਦਰ ਸੰਤ ਸਦਾਉਣ ਵਾਲੇ ਤੇ ਬੜੇ ਨੇ। ਇੱਕ ਐਸੇ ਨੇ ਜਿਹੜੇ ਸ਼ਰਾਬ ਇਤਿਆਦਿਕ ਦਾ ਸੇਵਨ ਕਰਦੇ ਨੇ, ਉਹ ਵੀ ਕਹਿੰਦੇ ਹਮ ਵੀ ਸੰਤ ਹੈ। ਇੱਕ ਘਰ ਬਾਹਰ ਛੱਡ ਕੇ ਜੰਗਲਾਂ ਵਿੱਚ ਜਾ ਬੈਠਦੇ ਨੇ, ਉਹ ਕਹਿੰਦੇ ਜੀ ਅਸੀਂ ਵੀ ਸੰਤ। ਕਈਆਂ ਨੇ ਇਸੇ ਪ੍ਰਕਾਰ ਬਸਤਰ ਹੀ ਉਤਾਰ ਦਿੱਤੇ, ਦਿਗੰਬਰ ਹੋ ਗਏ ਅਤੇ ਕਹਿੰਦੇ ਅਸੀਂ ਵੀ ਸੰਤਾਂ। ਇੱਕਨਾਂ ਨੇ ਭਗਵੇ ਧਾਰਨ ਕਰ ਲਏ, ਕਹਿੰਦੇ ਅਸੀਂ ਵੀ ਸੰਤਾਂ। ਇੱਕ ਸੰਨਿਆਸੀ ਹੋ ਗਏ, ਇੱਕ ਬਨਵਾਸੀ ਹੋ ਗਏ, ਇੱਕ ਪਹਾੜਾਂ 'ਤੇ ਜਾ ਵਸੇ, ਇੱਕ ਗੁਫਾਵਾਂ ਵਿੱਚ ਜਾ ਵਸੇ, ਇੱਕ ਗੱਲ ਗੱਲ 'ਤੇ ਧਮਕਾਉਂਦੇ ਨੇ, ਸੇਵਾ ਨਾ ਕੀਤੀ ਸਰਾਪ ਦੇ ਦੇਵਾਂਗੇ। ਮਹਾਰਾਜ ਕੀ ਇਹ ਸਾਰੇ ਹੀ ਸੰਤ ਨੇ? ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਫਰਮਾਉਂਦੇ ਹਨ ਜੀਓ,
1: ਕਹਾਵਨ ਕਉ ਕਈ ਕੇਤਾ।
0: ਭਾਈ ਆਪਣੇ ਮੂੰਹੋਂ ਆਪਣੇ ਆਪ ਨੂੰ ਆਪੇ ਸੰਤ ਕਹਿ ਲੈਣ ਵਾਲੇ ਕਈ ਕੇਤਾ ਬਹੁਤ ਜ਼ਿਆਦੇ ਨੇ, ਆਪੇ ਹੀ ਕਹੀ ਜਾਂਦੇ ਜੀ ਮੈਂ ਸੰਤਾਂ, ਮੈਂ ਸੰਤਾਂ, ਮੇਰਾ ਸੰਤ ਮਾਰਗ ਹੈ। ਇਸੇ ਪ੍ਰਕਾਰ ਆਪਣੇ ਚੇਲਿਆਂ ਦੇ ਪਾਸੋਂ ਅਤੇ ਜਿਨ੍ਹਾਂ ਦੇ ਘਰੋਂ ਭੋਜਨ ਪ੍ਰਸ਼ਾਦਾ ਛਕਦੇ ਨੇ ਨਾ, ਉਹਨਾਂ ਨੂੰ ਸਰਾਪ ਦਾ ਡਰ ਦੇ ਕਰਕੇ ਉਹਨਾਂ ਤੋਂ ਹੀ ਅਖਵਾ ਲੈਂਦੇ ਨੇ ਜੀ ਇਹ ਸੰਤ ਹੈ, ਅੱਜ ਫਲਾਨਾ ਸੰਤ ਸਾਡੇ ਘਰ ਆਇਆ, ਚਰਨ ਪਾਏ, ਪ੍ਰਸ਼ਾਦਾ ਛਕਿਆ। ਮਹਾਰਾਜ ਜੀ ਬਚਨ ਕਰਦੇ ਨੇ ਭਾਈ ਬੰਦਗੀ ਤੋਂ ਹੀਣੇ, ਨਾਮ ਤੋਂ ਹੀਣੇ ਵੀ ਐਸੇ ਬਹੁਤ ਨੇ ਜਿਹੜੇ ਆਪਣੇ ਆਪ ਨੂੰ ਆਪੇ ਹੀ ਸੰਤ ਕਹਿੰਦੇ ਨੇ, ਆਪਣਿਆਂ ਚੇਲਿਆਂ ਦੇ ਪਾਸੋਂ ਅਤੇ ਸ਼ਰਧਾਲੂਆਂ ਦੇ ਪਾਸੋਂ ਵੀ ਆਪਣੇ ਆਪ ਨੂੰ ਸੰਤ ਸਦਵਾਉਂਦੇ ਹਨ।
1: ਐਸੋ ਜਨ ਬਿਰਲੋ ਹੈ ਸੇਵਕ,
0: ਪਰ ਇਹ ਜਿਹੜੇ ਕਹਿ ਲੈਣ ਵਾਲੇ ਅਤੇ ਆਪੇ ਹੀ ਆਪਣੇ ਆਪ ਨੂੰ ਸੰਤ ਅਖਵਾ ਲੈਣ ਵਾਲੇ ਸੰਤ ਨਹੀਂ। ਮਹਾਰਾਜ ਫਿਰ ਸੰਤ ਕੈਸੇ ਨੇ? ਬਚਨ ਕਰਨਾ ਕਰਦੇ ਨੇ ਭਾਈ ਐਸੇ ਸੰਤ ਜਨ ਕੋਈ ਵਿਰਲੇ ਵਿਰਲੇ ਹੀ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਬਾਣੀ ਸਰੀਰ ਕਰਕੇ ਸੇਵਕ ਹਨ।
1: ਤਤ ਜੋਗ ਕਉ ਬੇਤਾ,
0: ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਨੇ। ਤਤ ਸਿਧਾਂਤ ਪਰਮੇਸ਼ਰ ਜੀ ਦੇ ਬੇਤਾ ਗਿਆਤ ਵਾਲੇ ਨੇ, ਗਿਆਨ ਵਾਲੇ ਨੇ, ਜਿਨ੍ਹਾਂ ਨੇ ਤਤ ਸਰੂਪ, ਸਾਰ ਸਰੂਪ, ਸਿਧਾਂਤ ਸਰੂਪ ਪਰਮੇਸ਼ਰ ਜੀ ਨੂੰ ਜਾਣ ਲਿਆ। ਐਸੇ ਤਤ ਸਿਧਾਂਤ ਦੇ ਜਾਣਨ ਵਾਲੇ ਤਤ ਬੇਤੇ ਜੋਗ ਜੁੜੇ ਹੋਏ ਵਾਹਿਗੁਰੂ ਜੀ ਦੇ ਨਾਲ ਬੰਦਗੀ ਕਰਨ ਵਾਲੇ ਵਿਰਲੇ ਨੇ। ਸਾਰੇ ਸੰਸਾਰ ਦੀ ਆਬਾਦੀ ਦਾ ਹਿਸਾਬ ਲਾਈਏ ਨਾ, ਫਿਰ ਕੋਟਨ ਮਹਿ ਨਾਨਕ ਕੋਊ ਨਾਰਾਇਣ ਜਿਹ ਚੀਤ, ਕੋਈ ਭਾਈ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧ ਲਾਏ ਰਸੀਅੜਾ, ਇੱਕ ਪੂਰਾ ਸੰਤ ਅਤੇ ਅੱਧਾ ਕਹੀਏ ਜਗਿਆਸੂ, ਨਾਮ ਦਾ ਰਸੀਆ ਕੋਈ ਵਿਰਲਾ ਵਿਰਲਾ ਹੀ ਮਿਲਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਦੁੱਖ ਨਾਹੀ ਸਭ ਸੁਖ ਹੀ ਹੈ ਰੇ।
0: ਮਹਾਰਾਜ, ਜਿਹੜੇ ਵਿਰਲੇ ਵਿਰਲੇ ਸੰਤ ਜਨ ਹੁੰਦੇ ਨੇ ਤਿੰਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਏ? ਹਜ਼ੂਰ ਬਚਨ ਕਰਦੇ ਨੇ ਭਾਈ ਤਿੰਨਾਂ ਤੇ ਕਿਹੋ ਜਿਹਾ ਵੀ ਸਮਾਂ ਆ ਜਾਵੇ ਨਾ, ਧਨ ਚਾਹੇ ਸੇਵਾ ਕਰਨ ਵਾਸਤੇ ਆ ਜਾਵੇ, ਧਨ ਚੱਲਿਆ ਜਾਵੇ ਪ੍ਰਾਰਬਧ ਦੇ ਅਨੁਸਾਰ, ਜਾਂ ਢਿੱਡੋ ਭੁੱਖੇ ਹੋਣ ਜਾਂ 36 ਪ੍ਰਕਾਰ ਦੇ ਪਦਾਰਥ ਛਕਦੇ ਹੋਣ, ਹਰ ਵੇਲੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਕੋਈ ਕਲਾ ਵਰਤ ਜਾਵੇ, ਭਾਣਾ ਵਰਤ ਜਾਵੇ, ਤਾਂ ਵੀ ਉਹ ਦੁੱਖ ਮਨਾ ਕਰਕੇ ਪਰਮੇਸ਼ਰ ਜੀ ਨੂੰ ਤਾਨੇ ਨਹੀਂ ਦਿੰਦੇ, ਉਲਾਂਭੇ ਨਹੀਂ ਦਿੰਦੇ, ਦੁੱਖ ਨਾਹੀ। ਇਸ ਪ੍ਰਕਾਰ ਆਏ ਹੋਏ ਦੁੱਖ ਨੂੰ ਵੀ ਦੁੱਖ ਕਰਕੇ ਨਹੀਂ ਮੰਨਦੇ। ਨੌਵੇਂ ਜਾਮੇ ਵਿੱਚ ਵੀ ਸਤਿਗੁਰਾਂ ਨੇ ਬਚਨ ਕੀਤੇ ਹਨ ਨਾ ਜੀ, ਜੋ ਨਰ ਦੁੱਖ ਕਹੋ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਜੀਵਨ ਮੁਕਤ ਅਵਸਥਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਤਮ ਪੁਰਖਾਂ ਦੀ ਕਥਨ ਕੀਤੀ ਹੈ ਜੀ। ਹਜ਼ੂਰ ਫਰਮਾਉਂਦੇ ਨੇ ਦੁੱਖ ਨਾਹੀ ਸੁਭ ਸੁਖ ਹੀ ਹੈ ਰੇ। ਭਾਈ ਭਿਖਾਰੀ ਜੀ ਦਾ ਪੁੱਤਰ ਚੜ੍ਹਾਈ ਕਰ ਗਿਆ ਨਾ, ਸ਼ੋਕ ਨਹੀਂ ਕੀਤਾ, ਵਿਆਹ ਦੇ ਵੇਲੇ ਖੁਸ਼ੀਆਂ ਨਹੀਂ ਮਨਾਈਆਂ, ਚੜ੍ਹਾਈ ਕਰ ਗਿਆ ਤੇ ਸ਼ੋਕ ਨਹੀਂ ਕੀਤਾ। ਸੋ ਬਚਨ ਕਰਦੇ ਨੇ ਭਾਈ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਸਭ ਸੁਖ ਹੀ ਹੈ ਰੇ। ਕੈਸਾ ਵੀ ਸਮਾਂ ਆ ਜਾਵੇ, ਸਾਰਿਆਂ ਸਮਿਆਂ ਦੇ ਅੰਦਰ ਅੰਤਰ ਆਤਮੇ ਸੁਖ ਸਰੂਪ ਪਰਮੇਸ਼ਰ ਜੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਭਾਣੇ ਨੂੰ ਸੁਖ ਦੇ ਨਾਲ ਮੰਨਦੇ ਹਨ ਜੀਓ।
1: ਏਕੀ ਨੇਤਾ
0: ਭਾਈ, ਇਸ ਪ੍ਰਕਾਰ ਇੱਕੋ ਇੱਕ ਜੋ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤੇ ਇਸ ਦੀ ਆਗਿਆ ਦੇ ਅੰਦਰ ਚੱਲਣਾ ਕਰਦੇ ਨੇ ਤੇ ਸੰਸਾਰ ਦੀ ਰਹੁ ਰੀਤੀ ਤੋਂ ਆਪਣੇ ਮਨ ਦੀ ਸੁਰਤ ਨੂੰ ਉੱਚਾ ਰੱਖਦੇ ਹਨ ਜੀ।
1: ਬੁਰਾ ਨਹੀਂ ਸਭ ਭਲਾ ਹੀ ਹੈ।
0: ਸੋ ਨਿਤਾ ਪ੍ਰਕਾਰ ਨਿਤਾ ਪ੍ਰਤੀ ਹਰ ਲੋਕ ਐਸੀ ਹਰ ਰੋਜ਼ ਐਸੀ ਮਰਿਆਦਾ ਨੂੰ ਧਾਰਨ ਕਰਕੇ ਰੱਖਦੇ ਨੇ ਤੇ ਉਪਦੇਸ਼ ਵੀ ਇਹੋ ਦਿੰਦੇ ਨੇ, ਬੁਰਾ ਨਹੀਂ। ਭਾਈ, ਜੋ ਵੀ ਦੁਨੀਆਂ ਦੇ ਵਿੱਚ ਹੋ ਰਿਹਾ ਕੁਛ ਵੀ ਬੁਰਾ ਨਹੀਂ ਹੋ ਰਿਹਾ। ਪਰਮੇਸ਼ਰ ਜੀ ਤੋਂ ਸਮਝਦਾਰ ਕੋਈ ਵੀ ਨਹੀਂ, ਪਰਮੇਸ਼ਰ ਜੀ ਤੋਂ ਸਿਆਣਾ ਕੋਈ ਵੀ ਨਹੀਂ, ਤੇ ਪਰਮੇਸ਼ਰ ਜੀ ਜੋ ਵੀ ਕਰਦੇ ਨੇ ਉਹ ਚੰਗਾ ਹੀ ਕਰਦੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਵਾਹਿਗੁਰੂ ਜੀ ਦੇ ਭਾਣੇ ਅਨੁਸਾਰ ਜੋ ਵੀ ਹੋ ਰਿਹਾ ਬੁਰਾ ਨਹੀਂ, ਕੁਛ ਵੀ ਬੁਰਾ ਨਹੀਂ ਹੋ ਰਿਹਾ, ਸਭ ਭਲਾ ਹੀ ਹੈ ਰੇ। ਰੇ ਹੇ ਭਾਈ, ਜੋ ਕੁਛ ਵੀ ਹੋ ਰਿਹਾ ਸਭ ਕੁਛ ਚੰਗਾ ਹੀ ਚੰਗਾ ਹੋ ਰਿਹਾ ਹੈ।
1: ਹਾਰ ਨਹੀਂ ਸਭ ਜੇਤਾ।
0: ਸੋ ਇਸ ਪ੍ਰਕਾਰ ਭਾਈ, ਉਹ ਮਨੁੱਖਾ ਜਨਮ ਦੀ ਬਾਜੀ ਨੂੰ ਸੰਸਾਰ ਰੂਪੀ ਜੂਏ ਖਾਨੇ ਵਿੱਚ ਹਾਰ ਕੇ ਨਹੀਂ ਜਾਂਦੇ, ਸਾਰੇ ਸ਼ੁਭ ਕਰਮਾਂ ਨੂੰ ਕਰਨੇ ਕਰਕੇ, ਸਾਰੇ ਸਮਿਆਂ ਵਿੱਚ ਨਾਮ ਜਪਣੇ ਕਰਕੇ ਮਨੁੱਖਾ ਜਨਮ ਦੀ ਬਾਜੀ ਨੂੰ ਜੇਤਾ ਜਿੱਤ ਕੇ ਜਾਂਦੇ ਹਨ ਸੱਚਖੰਡ ਦਰਬਾਰ ਅੰਦਰ ਪਰਮੇਸ਼ਰ ਜੀਆਂ ਦੇ ਸਨਮੁਖ।
1: ਸੋਗ ਨਾਹੀਂ ਸਦਾ ਹਰਖੀ ਹੈ ਰੇ।
0: ਮਹਾਰਾਜ, ਉਹਨਾਂ ਦੇ ਮਨ ਨੂੰ ਕਦੇ ਸੋਗ ਪੈਦਾ ਨਹੀਂ ਹੁੰਦਾ, ਕਦੇ ਦੁੱਖ ਨਹੀਂ ਵਿਆਪਦਾ, ਤੇ ਹਜ਼ੂਰ ਬਚਨ ਕਰਦੇ ਨੇ ਖੁਸ਼ੀ ਦਾ ਸਮਾਂ ਹੋਵੇ, ਗਮੀ ਦਾ ਹੋਵੇ, ਅਮੀਰੀ ਦਾ ਹੋਵੇ, ਇਸੇ ਪ੍ਰਕਾਰ ਗਰੀਬੀ ਦਾ ਹੋਵੇ, ਅੰਨ ਵੀ ਖਾਣ ਨੂੰ ਪ੍ਰਾਪਤ ਹੋਵੇ ਜਾਂ ਨਾ ਹੋਵੇ, ਵਸਤਰ ਵੀ ਇੱਕ ਵੇਲੇ ਮਿਲ ਜਾਣ ਜਾਂ ਨਾ ਮਿਲ ਜਾਣ, ਤਾਂ ਵੀ ਪਰਮੇਸ਼ਰ ਜੀ ਦੇ ਭਾਣੇ 'ਚ ਪ੍ਰਸੰਨ ਰਹਿੰਦੇ ਨੇ, ਸੋਗ ਨਾਹੀਂ। ਭਾਈ, ਉਹਨਾਂ ਦੇ ਮਨ ਨੂੰ ਸੋਗ ਕਦੇ ਵਿਆਪਦਾ ਹੀ ਨਹੀਂ, ਸਦਾ ਹਰਖੀ ਹੈ ਰੇ। ਭਾਈ, ਸਦਾ ਹਰਖ ਦੇ ਅੰਦਰ ਸਦਾ ਪ੍ਰਸੰਨ ਚਿੱਤ ਪਰਮੇਸ਼ਰ ਜੀ ਦੇ ਭਾਣੇ ਦੇ ਅੰਦਰ ਰਹਿੰਦੇ ਹਨ ਜੀਓ।
1: ਨਹੀਂ ਕਿਛ ਲੇਤਾ।
0: ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਉਹਨਾਂ ਨੂੰ ਕਿਸੇ ਪਦਾਰਥ ਦੇ ਛੱਡ ਜਾਣ ਦਾ ਦੁੱਖ ਨਹੀਂ ਹੁੰਦਾ, ਕਿਛ ਲੇਤਾ। ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਆ ਕਰਕੇ ਪਦਾਰਥ ਪ੍ਰਾਪਤ ਹੁੰਦੇ ਨੇ ਤੇ ਭਾਣੇ ਵਿੱਚ ਹੀ ਕਿਸ ਪਦਾਰਥਾਂ ਨੂੰ ਪ੍ਰਾਪਤ ਕਰ ਲੈਂਦੇ ਨੇ, ਭਾਣੇ ਵਿੱਚ ਹੀ ਚਲੇ ਜਾਂਦੇ ਨੇ ਤੇ ਦੁੱਖ ਨਹੀਂ ਮਨਾਉਂਦੇ।
1: ਨਾਨਕ ਜਨ ਹਰ ਹਰ ਹਰ ਹੈ।
0: ਸੋ ਇਸੇ ਪ੍ਰਕਾਰ ਛੋਟ ਨਾਹੀ ਦੁਨੀਆਂ ਨੂੰ ਛੱਡ ਕਰਕੇ ਜਾਂਦੇ ਨੇ ਨਾ, ਤੇ ਇਸ ਵੇਲੇ ਵੀ ਵਿਯੋਗ ਨਹੀਂ ਕਰਦੇ, ਸਰੀਰ ਦਾ ਵੀ ਮੋਹ ਨਹੀਂ ਕਰਦੇ, ਕਿਸ ਲੇਤਾ। ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਹੀ ਹਰ ਵੇਲੇ ਜਪਣਾ ਕਰਦੇ ਨੇ, ਕਿਸ਼ ਇੱਕ ਨਾਮ ਪਦਾਰਥ ਨੂੰ ਹੀ ਹਰ ਵੇਲੇ ਲੈਣਾ ਕਰਦੇ ਨੇ, ਸਰੀਰ ਦੇ ਛੱਡਣੇ 'ਤੇ ਵੀ ਵਿਯੋਗ ਨਹੀਂ ਕਰਦੇ। ਸੋ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
1: ਨਾਨਕ ਜਨ ਹਰ ਹਰ ਹਰ ਹੈ।
0: ਹੇ ਭਾਈ, ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸੰਤ ਜਨ ਨੇ ਨਾ, ਉਹਨਾਂ ਨੂੰ ਪਹਿਲੇ ਸਮੇਂ ਦੇ ਅੰਦਰ ਵੀ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਹੀ ਆਸਰਾ ਸੀ, ਹੁਣ ਵੀ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਹੀ ਆਸਰਾ ਏ। ਸੰਤ ਜਨਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਵੀ ਸਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਹਰੀ ਜੀ ਦੇ ਨਾਮ ਦਾ ਹੀ ਆਸਰਾ ਹੋਵੇਗਾ।
1: ਆਵਾ ਕਤ ਰਮਤਾ,
0: ਇਸ ਪ੍ਰਕਾਰ ਕਤ ਕਦਾਚਿਤ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਪ੍ਰਸੰਨ ਚੇਤੀ ਜਨਮ ਲੈ ਕਰਕੇ ਧਰਤੀ ਤੇ ਆਉਂਦੇ ਨੇ, ਨਾਮ ਜਪਾ ਕਰਕੇ ਦੁਨੀਆਂ ਦਾ ਭਲਾ ਕਰਦੇ ਨੇ, ਤੇ ਕਦਾਚਿਤ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਹੀ ਰਮਤਾ ਇਸ ਸੰਸਾਰ ਤੋਂ ਰਮਣ ਕਰਦੇ ਨੇ, ਚਲੇ ਜਾਣਾ ਕਰਦੇ ਨੇ। ਇਸ ਪ੍ਰਕਾਰ ਗੁਰਮੁਖ ਆਵੈ ਜਾਏ ਨਿਸੰਗ, ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਨਿਸ਼ੰਕ ਆਉਂਦੇ ਨੇ ਤੇ ਭਾਣੇ ਨੂੰ ਮਿੱਠਾ ਕਰਕੇ ਮਨ ਦਿਆ ਨਿਸ਼ੰਕ ਵਾਹਿਗੁਰੂ ਜੀ ਦੇ ਸਨਮੁਖ ਉਜਲਾ ਮੁਖ ਲੈ ਕਰਕੇ ਜਾਂਦੇ ਹਨ ਜੀਓ।
1: ਮਹਲਾ ਪੰਜਵਾ,
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਡੇ ਤਾਈਂ ਉਪਦੇਸ਼ ਦਿਓ। ਆਪ ਜੀ ਦੇ ਦਰ ਤੇ ਆਈਏ, ਗੁਰੂ ਦਰਬਾਰ ਵਿੱਚ ਆਈਏ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕੁਛ ਮੰਗਣਾ ਹੋਵੇ ਤੇ ਕੀ ਮੰਗਣਾ ਕਰੀਏ, ਕਿਹੜੀ ਦਾਤ ਸੁੱਖ ਦੇਣ ਵਾਲੀ ਏ ਜੋ ਮੰਗੀਏ ਜਿਸ ਤੋਂ ਸਦਾ ਹੀ ਸੁੱਖ ਪ੍ਰਾਪਤ ਹੋਵੇ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਜੀਏ ਕੋ ਪ੍ਰੀਤਮ ਬਿਸਰ ਨਾ ਜਾਏ,
0: ਭਾਈ ਸਤਿਗੁਰੂ ਜੀ ਦੇ ਪਾਸੋਂ ਆ ਕਰਕੇ ਇਹੋ ਹੀ ਦਾਤ ਮੰਗੀਏ। ਸਤਿਗੁਰੂ ਜੀ ਸਾਡੇ ਉੱਪਰ ਐਸੀ ਕਿਰਪਾ ਕਰਦੇ ਹੋ, ਹੀਏ ਕੋ ਪ੍ਰੀਤਮ, ਜੋ ਸਾਡੇ ਹਿਰਦੇ ਦੇ ਪ੍ਰੀਤਮ, ਹਿਰਦੇ ਦੇ ਪਿਆਰੇ, ਦਿਲ ਦੇ ਪਿਆਰੇ, ਮਨ ਦੇ ਪਿਆਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਾਡੇ ਹਿਰਦੇ ਚੋਂ ਕਦੇ ਵਿਸਰ ਨਾ ਜਾਵੇ। ਸਭ ਤੋਂ ਪਿਆਰੇ ਪਰਮ ਪ੍ਰੇਮ ਦੇ ਆਸਪਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜੋ ਲੋਕ ਅਤੇ ਪਰਲੋਕ ਦੇ ਵਿੱਚ ਸਦਾ ਸਾਥ ਦੇਣ ਵਾਲੇ ਨੇ ਤੇ ਸਰਬਤ ਪ੍ਰਕਾਰ ਸਰਬਤ ਸਥਾਨਾਂ ਤੇ ਰੱਖਿਆ ਕਰਨੇ ਵਾਲੇ ਨੇ, ਐਸੇ ਪਰਮ ਪ੍ਰੇਮ ਦੇ ਆਸਪਦ ਜੋ ਪ੍ਰੀਤਮ ਪ੍ਰਿਯਤਮ ਪਿਆਰੇ ਤੋਂ ਪਿਆਰੇ ਅਤਿਅੰਤ ਪਿਆਰੇ ਹਰੀ ਅਕਾਲ ਪੁਰਖ ਜੀ ਨੇ। ਸਤਿਗੁਰੂ ਜੀ ਸਾਡੇ ਮਨ ਚੋਂ ਐਸੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਕਦੇ ਭੁੱਲ ਨਾ ਜਾਵੇ, ਵਾਹਿਗੁਰੂ ਜੀ ਦੀ ਯਾਦ ਕਦੇ ਵਿਸਰ ਨਾ ਜਾਵੇ।
1: ਮਨ ਗਲਤ ਭਾਏ ਤੇਹ ਸੰਗੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਰਮੇਸ਼ਰ ਜੀ ਦੇ ਨਾਲ ਹੀ ਸਾਡਾ ਤਨ ਅਤੇ ਜਿਹੜਾ ਮਨ ਹੈ ਨਾ, ਇਹ ਗਲਤ ਭਾਏ ਲੀਨ ਹੋ ਜਾਵੇ, ਇਕਾਗਰ ਹੋ ਜਾਵੇ, ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ ਹੀ ਸਦਾ ਗਲਤਾਨ ਹੋਇਆ ਰਵੇ, ਅਰਥਾਤ ਸਮਾਇਆ ਰਵੇ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚ ਹੀ ਮਨ ਤਨ ਕਰਕੇ ਰਮਣ ਕਰਦੇ ਰਹੀਏ।
1: ਮੋਹਨੀ ਮੋਹੇ ਰਹੀ ਮੋਰੀ ਮਾਏ,
0: ਹੇ ਮੇਰੇ ਮਾਤਾ ਪਿਤਾ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜੀ ਮਾਇਆ ਏ ਨਾ ਮਨ ਨੂੰ ਮੋਹ ਲੈਣ ਵਾਲੀ, ਇਹ ਉਰਝਾਉਣ ਦੇ ਬੜੇ ਯਤਨ ਕਰਦੀ ਏ, ਕਦੇ ਇਸਤਰੀ ਮੋਹ ਵਿੱਚ, ਕਦੇ ਸੰਤਾਨ ਮੋਹ ਵਿੱਚ, ਕਦੇ ਇਸੇ ਪ੍ਰਕਾਰ ਧਨ ਦੇ ਮੋਹ ਰੂਪ ਵਿੱਚ, ਕਦੇ ਸੰਬੰਧੀਆਂ ਦੇ ਮੋਹ ਰੂਪ ਵਿੱਚ, ਕਦੇ ਘਰ ਦੇ ਮੋਹ ਦੇ ਵਿੱਚ, ਕਦੇ ਇਸੇ ਪ੍ਰਕਾਰ ਹੋਰਨਾਂ ਪਦਾਰਥਾਂ ਦੇ ਮੋਹ ਵਿੱਚ ਆ ਕਰਕੇ ਮੋਹ ਲੈਣ ਵਾਲੀ ਮਾਇਆ ਉਰਝਾਉਣ ਦਾ ਬਹੁਤ ਯਤਨ ਕਰਦੀ ਏ, ਬੜੇ ਰੂਪ ਧਾਰਨ ਧਾਰਨ ਕਰਕੇ ਆਉਂਦੀ ਏ। ਭਗਤ ਕਬੀਰ ਸਾਹਿਬ ਜੀਆਂ ਦੇ ਕੋਲ ਕਦੇ ਦਾਸੀ ਹੋ ਕਰਕੇ, ਕਦੇ ਸ਼ਾਹੂਕਾਰਨੀ ਹੋ ਕਰਕੇ ਆਵੇ, ਤੇ ਆਪ ਜੀਆਂ ਨੇ ਬਚਨ ਕੀਤਾ ਨਾ, ਕਬੀਰ ਆਈ ਮੁਝ ਪਹਿ ਅਨਕ ਕਰੇ ਕਰ ਭੇਸ, ਪਰ ਆਪ ਜੀ ਨੂੰ ਛਲ ਨਾ ਸਕੀ। ਬਚਨ ਕਰਦੇ ਨੇ ਹਮ ਰਾਖੇ ਗੁਰ ਆਪਣੇ, ਮਾਇਆ ਦੇ ਛਲ ਤੋਂ ਸਾਨੂੰ ਸਾਡੇ ਸਤਿਗੁਰੂ ਜੀ ਨੇ ਰੱਖ ਲਿਆ। ਉਨ ਕੀਨੂੰ ਆਦੇਸ਼, ਉਨ ਉਹ ਜਿਹੜੀ ਮਾਇਆ ਸੀ ਨਾ, ਫਿਰ ਦਰਵਾਜ਼ੇ ਤੇ ਦਹਿਲੀਜ਼ ਤੇ ਨਮਸਕਾਰਾਂ ਕਰਦੀ ਏ। ਸਾਧ ਸੰਗਤ ਜੀ ਮਾਇਆ ਨੂੰ ਪੁੱਛਿਆ ਨਾ ਕਿਸੇ ਨੇ, ਹੇ ਮਾਇਆ ਤੇਰਾ ਇੰਨਾ ਜ਼ਿਆਦਾ ਸੁੰਦਰ ਸਰੂਪ ਏ, ਪਰ ਨਾ ਤੇਰੇ ਮੱਥੇ ਤੇ ਵਾਲ ਨੇ, ਨਾ ਤੇਰੀ ਗਿੱਚੀ ਤੇ ਵਾਲ ਨੇ, ਮੱਥਾ ਤੇਰਾ ਘਸਿਆ ਹੋਇਆ, ਵਾਲ ਇੱਥੋਂ ਲੱਥੇ ਹੋਏ ਨੇ, ਮੱਥੇ ਤੇ ਗੰਜ ਪਈ ਏ ਤੇ ਗਿੱਚੀ ਵਿੱਚ ਵੀ ਗੰਜ ਹੈ, ਕਾਰਨ ਕੀ ਹੈ? ਇੰਨੇ ਸੋਹਣੇ ਸਰੂਪ ਵਾਲੀ ਹੋਣ ਕਰਕੇ ਵੀ ਸਿਰ ਤੇ ਇੰਨੇ ਕੇਸ ਘੱਟ ਕਿਉਂ? ਤੇ ਮਾਇਆ ਨੇ ਜਵਾਬ ਦਿੱਤਾ, ਸੰਤ ਜਨ ਮੈਨੂੰ ਅੰਗੀਕਾਰ ਨਹੀਂ ਕਰਦੇ, ਮੈਂ ਸੰਤ ਜਨਾਂ ਦੇ ਦਰ ਤੇ ਮੱਥੇ ਟੇਕਦੀ ਹਾਂ ਤੇ ਮੱਥੇ ਟੇਕ ਟੇਕ ਕੇ ਮੱਥਾ ਘਸ ਗਿਆ ਮੇਰਾ, ਕਿ ਸੰਤ ਜਨੋ ਮੈਨੂੰ ਚਰਣਾ ਦੀ ਦਾਸੀ ਬਣਾ ਲਵੋ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ, ਚਰਣੀ ਲਾਗਿਆ ਤੈ ਮਹਿਲ ਪਾਵੈ। ਫਿਰ ਪੁੱਛਿਆ, ਬੀਬੀ ਹੇ ਮਾਇਆ ਗਿੱਚੀ ਵਿੱਚ ਵਾਲ ਕਿਉਂ ਨਹੀਂ? ਤੇ ਮਾਇਆ ਕਹਿਣ ਲੱਗੀ, ਮੈਂ ਦੁਨਿਆਵੀ ਲੋਕਾਂ ਦੇ ਅੱਗੇ ਅੱਗੇ ਦੌੜਦੀ ਹਾਂ, ਦੁਨਿਆਵੀ ਲੋਕ ਮੇਰੇ ਪਿੱਛੇ ਪਿੱਛੇ ਦੌੜਦੇ ਨੇ, ਵਾਲਾਂ ਤੋਂ ਫੜ ਕੇ ਖਿੱਚਦੇ ਨੇ, ਉਹਨਾਂ ਨੇ ਗਿੱਚੀ ਦੇ ਵਾਲ ਪੁੱਟ ਛੱਡੇ ਨੇ। ਦੁਨੀਆ ਸਾਰੀ ਮਾਇਆ ਦੇ ਪਿੱਛੇ ਦੌੜਦੀ ਹੈ, ਪਰ ਮਾਇਆ ਸੰਤ ਜਨਾਂ ਦੇ ਪਿੱਛੇ ਦੌੜਦੀ ਹੈ। ਬਚਨ ਕਰਦੇ ਨੇ ਇਵੇਂ ਬੇਨਤੀ ਕਰਨੀ ਹੈ, ਮਹਾਰਾਜ ਮੋਹਨੀ ਮੋਹੇ ਰਹੀ ਮੋਰੀ ਮਾਏ, ਹੇ ਮੇਰੀ ਮਾਤਾ ਦੀ ਨਿਆਈ ਪਿਤਾ ਦੀ ਨਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਮਨ ਨੂੰ ਮੋਹ ਲੈਣ ਵਾਲੀ ਇਹ ਮਾਇਆ ਬਹੁਤੇ ਰੂਪਾਂ ਵਿੱਚ ਆ ਕਰਕੇ ਉਲਝਾ ਲੈਣ ਵਾਲੀ ਏ, ਕਿਰਪਾ ਕਰਕੇ ਇਸ ਦੇ ਮੋਹ ਵਿੱਚ ਸਾਨੂੰ ਉਲਝ ਜਾਣ ਤੋਂ ਰੱਖ ਲੈਣਾ ਕਰੋ ਜੀ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਆਪਣੀ
0: ਮਹਾਰਾਜ ਹੋਰ ਕੋਈ ਮਾਇਆ ਤੋਂ ਛਡਾਉਣ ਵਾਲਾ ਨਹੀਂ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਹੋਰ ਕੋਈ ਛਡਾਉਣ ਵਾਲਾ ਹੈ ਹੀ ਨਹੀਂ। ਜਿਸ ਜਿਸ ਦੇ ਪਾਸ ਵੀ ਪ੍ਰਾਣੀ ਜਾ ਕਰਕੇ ਆਪਣੇ ਮਨ ਦੀ ਬਿਰਥਾ ਹਿਰਦੇ ਦੀ ਪੀੜਾ ਬਿਰਹਾ ਨੂੰ ਜਾ ਕਰਕੇ ਕਹਿਣਾ ਕਰ, ਵੇਦਨਾ ਨੂੰ ਜਾ ਕਰਕੇ ਦੱਸਣਾ ਕਰਨ, ਤੇਉ ਤੇਉ ਉਹ ਉਹ ਜਨ ਉਹ ਉਹ ਪ੍ਰਾਣੀ ਆਪ ਮਾਇਆ ਦੇ ਮੋਹ ਵਿੱਚ ਉਰਜ ਰਹੇ ਨੇ, ਉਹਨਾਂ ਦੇ ਮਨਾਂ ਨੂੰ ਮਾਇਆ ਨੇ ਅਟਕਾ ਲਿਆ ਹੋਇਆ। ਉਹ ਤੇ ਆਪ ਮਾਇਆ ਵਿੱਚ ਅਟਕੇ ਪਏ ਨੇ, ਉਹ ਤੇ ਆਪ ਮਾਇਆ ਵਿੱਚ ਉਰਜੇ ਪਏ ਨੇ। ਸਤਿਗੁਰੂ ਜੀ ਤੋਂ ਬਿਨਾਂ ਕਿਸ ਨੂੰ ਜਾ ਕੇ ਕਹਿਣਾ ਕਰੀਏ ਕਿ ਮਹਾਰਾਜ ਮਾਇਆ ਤੋਂ ਛਡਾ ਲਵੋ।
1: ਅਨਕ ਭਾਂਤ ਕੀ ਏਕਾ ਜਾਲੀ,
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇੱਕ ਮਾਇਆ ਦੀ ਅਨੇਕ ਪ੍ਰਕਾਰ ਦੀ ਜਾਲੀ ਹੈ। ਜਿਵੇਂ ਸਾਧ ਸੰਗਤ ਜੀ ਪਾਣੀ ਦੇ ਵਿੱਚੋਂ ਜਿੱਥੇ ਤੇ ਵੱਡੇ ਜਲ ਜੀਵਾਂ ਨੂੰ ਫੜਨਾ ਹੋਵੇ ਉੱਥੇ ਜਾਲ ਪਾਇਆ ਜਾਂਦਾ ਹੈ, ਅਤੇ ਜਿੱਥੇ ਛੋਟੇ ਛੋਟੇ ਜੀਵਾਂ ਨੂੰ ਵੀ ਫੜਨਾ ਹੋਵੇ ਉੱਥੇ ਜਾਲੀ ਪਾਈ ਜਾਂਦੀ ਹੈ। ਅਤੇ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਨੇ, ਇਹ ਕਾਲ ਨੇ ਦੁਨੀਆਂ ਨੂੰ ਜਾਲ ਤੇ ਜਾਲੀ ਪਾਈ ਏ। ਜਿਹੜਾ ਦਿਨ ਹੈ ਨਾ ਇਹ ਜਾਲ ਹੈ, ਅਤੇ ਜਿਹੜੀ ਰਾਤ ਇਹ ਜਾਲੀ ਏ। ਰਾਤ ਨੂੰ ਜਾਲੀ ਕਿਉਂ ਆਖਿਆ, ਦਿਨ ਨੂੰ ਜਾਲ ਕਿਉਂ ਆਖਿਆ? ਕਿਉਂਕਿ ਦਿਨ ਵੇਲੇ ਓਨੇ ਪਾਪ ਨਹੀਂ ਹੁੰਦੇ ਜਿੰਨੇ ਰਾਤ ਵੇਲੇ ਹੁੰਦੇ ਨੇ। ਇਸ ਕਰਕੇ ਰਾਤਰੀ ਦੇ ਪਾਪ ਜੀਵਾਂ ਨੂੰ ਜ਼ਿਆਦਾ ਫਸਾਉਂਦੇ ਨੇ, ਅਤੇ ਤਾਂ ਰਾਤ ਨੂੰ ਜਾਲੀ ਆਖਿਆ। ਦਿਨ ਦਾ ਜਿਹੜਾ ਸਮਾਂ ਹੈ ਇਹ ਜੀਵਾਂ ਨੂੰ ਜਾਲ ਦੀ ਨਿਆਈ ਫਸਾਉਣ ਵਾਲਾ ਹੈ, ਰਾਤਰੀ ਦਾ ਸਮਾਂ ਪਾਪੀ ਜਨਾਂ ਨੂੰ ਜਾਲੀਆਂ ਦੀ ਨਿਆਈ ਫਸਾ ਲੈਣ ਵਾਲਾ ਹੈ। ਇਸ ਫਿਰ ਜਿਹੜਾ ਜਾਲ 'ਚੋਂ ਬਚ ਜਾਵੇ ਉਹ ਜਾਲੀ 'ਚੋਂ ਨਹੀਂ ਬਚਦਾ, ਇਵੇਂ ਸਾਰੇ ਪਾਪੀ ਫੜੇ ਜਾਂਦੇ ਨੇ। ਅਨੇਕ ਭਾਂਤ ਕੀ ਏਕ ਹੈ ਜਾਲੀ, ਜੋ ਇੱਕ ਮਾਇਆ ਹੈ ਨਾ, ਅਨੇਕ ਪ੍ਰਕਾਰ ਦੇ ਜਾਲ ਤੇ ਜਾਲੀਆਂ ਉਸਨੇ ਜੀਵਾਂ ਦੇ ਉੱਪਰ ਪਾਈਆਂ ਹੋਈਆਂ ਹਨ।
1: ਗੰਢ ਨਹੀਂ ਛੋਰਾ,
0: ਭਾਈ ਇਸ ਮਾਇਆ ਦੀ ਗੰਢ ਨੂੰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਛਡਾ ਸਕਦਾ। ਇਹ ਮਾਇਆ ਦੇ ਮੋਹ ਦੀਆਂ ਗੰਢਾਂ ਹਿਰਦੇ ਦੇ ਵਿੱਚੋਂ ਕੇਵਲ ਤਾਂ ਕੇਵਲ ਪੂਰੇ ਸਤਿਗੁਰੂ ਜੀ ਖੋਲਦੇ ਹਨ।
1: ਫਿਰਤ ਫਿਰਤ ਨਾਨਕ ਦਾਸ ਆਇਓ,
0: ਇਵੇਂ ਬੇਨਤੀਆਂ ਕਰਨੀਆਂ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਬੇਨਤੀਆਂ ਕਰਦੇ ਰਹੀਏ, ਹੇ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅਨੇਕਾਂ ਦੁਆਰਿਆਂ ਦੇ ਭਟਕਦਾ ਭਟਕਦਾ ਹੁਣ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹਾਂ। ਆਪ ਜੀ ਦੇ ਚਰਨਾਂ ਵਿਖੇ ਆ ਕਰਕੇ ਦਾਸਾ ਭਾਵ ਨੂੰ ਧਾਰਨ ਕੀਤਾ ਹੈ ਮਹਾਰਾਜ। ਫਿਰਿਆ ਹਾਂ ਆਕਾਸ਼ਾਂ ਦੇ ਵਿੱਚ, ਪਤਾਲਾਂ ਦੇ ਅੰਦਰ, ਪ੍ਰਿਥਵੀ ਮੰਡਲ ਦੇਸਾਂ ਪ੍ਰਦੇਸਾਂ ਦੇ ਵਿੱਚ ਬਹੁਤੀਆਂ ਜੂਨੀਆਂ ਨੂੰ ਧਾਰਨ ਕਰਕੇ, ਕੋਈ ਨਾਗ ਲੋਕ ਵਿੱਚ ਜਾ ਕੇ ਸੱਪ ਦਾ ਜਨਮ ਧਾਰਿਆ, ਕਦੇ ਪਾਤਾਲ ਲੋਕ ਵਿੱਚ, ਕਦੇ ਸਮੁੰਦਰ ਵਿੱਚ ਜਾ ਕਰਕੇ, ਕਦੇ ਆਕਾਸ਼ਚਾਰੀ ਜੀਵਾਂ ਦੇ ਇਸੇ ਪ੍ਰਕਾਰ ਜਨਮ ਧਾਰੇ, ਕਦੇ ਪੁਰੀਆਂ ਵਿੱਚ ਜਾ ਕੇ ਵਸੇ, ਕਦੇ ਤ੍ਰਿਗਤ ਜੂਨੀਆਂ ਧਰਤੀ 'ਤੇ ਆ ਕੇ ਬਣ ਗਏ ਮਹਾਰਾਜ। ਧਰਤੀਆਂ ਆਕਾਸ਼ਾਂ ਪਾਤਾਲਾਂ ਵਿੱਚ ਬਹੁਤ ਫਿਰਦੇ ਰਹੇ ਹਾਂ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਤ ਫਿਰਤ ਨਾਨਕ ਦਾਸ ਆਇਓ, ਮਹਾਰਾਜ ਮਨ ਦੇ ਅੰਦਰ ਦਾਸਾ ਭਾਵ ਨੂੰ ਧਾਰਨ ਕਰਕੇ ਨਾ ਬਹੁਤੇ ਦੁਆਰਿਆਂ 'ਤੇ ਫਿਰ ਫਿਰ ਕੇ ਥੱਕ ਕੇ ਭਰਮ ਕੇ, ਹੁਣ ਹਾਰ ਕਰਕੇ ਅੱਕ ਕੇ ਥੱਕ ਕੇ ਆਪ ਜੀ ਦੇ ਦਾਸ ਹੋ ਕੇ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿਖੇ ਆਇਆ ਹਾਂ।
1: ਨਹੀਂ ਸਰਨਾਏ,
0: ਮਹਾਰਾਜ ਸੰਤ ਜਨਾਂ ਦੇ ਸਦਕੇ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਵਿਖੇ ਰੱਖ ਲੈਣਾ ਕਰੋ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਖ ਲਿਆ ਮੋਹੇ ਪਾਪੀ ਪੜਦਾ। ਵੱਡੇ ਤੋਂ ਵੱਡਾ ਪਾਪੀ ਵੀ ਹੋਵੇ ਸੰਤ ਜਨਾਂ ਨਾਲ ਮਿਲ ਕਰਕੇ ਹਰ ਜਸ ਕਰੇ ਤੇ ਸਤਿਗੁਰੂ ਜੀ ਅਕਾਲ ਪੁਰਖ ਜੀ ਸੰਤ ਜਨਾਂ ਦੇ ਸਦਕੇ ਰੱਖ ਲੈਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਅਸੀਂ ਆਪ ਜੀ ਦੇ ਸੰਤ ਜਨਾਂ ਦੁਆਰਾ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਹਾਂ ਮਹਾਰਾਜ, ਰੱਖ ਲੈਣਾ ਕਰੋ।
1: ਘਟ ਅਗਿਆਨ ਭਰਮ ਮੋਹ ਮਾਇਆ,
0: ਸੋ ਮਹਾਰਾਜ ਕਿੰਨਾ ਸੰਤ ਜਨਾਂ ਦੁਆਰਾ ਬਖਸ਼ੇ ਜਾਈਦਾ, ਤੇ ਹਜ਼ੂਰ ਫਰਮਾਉਂਦੇ ਨੇ ਜਿੰਨਾ ਸੰਤ ਜਨਾਂ ਦੇ ਅਗਿਆਨ ਦੇ ਪਰਦੇ ਨੂੰ ਸਤਿਗੁਰੂ ਜੀ ਨੇ ਕੱਟ ਦਿੱਤਾ, ਮੋਹ ਦੇ ਪਰਦੇ ਨੂੰ ਕੱਟ ਦਿੱਤਾ, ਇਸੇ ਪ੍ਰਕਾਰ ਮੋਹ ਦੇ ਮਾਇਆ ਦੇ ਪਰਦੇ ਨੂੰ ਕੱਟ ਦਿੱਤਾ ਹੈ ਜੀ।
1: ਕਾਟ ਅਗਿਆਨ ਭਰਮ ਮੋਹ ਮਾਇਆ,
0: ਉਹਨਾਂ ਸੰਤ ਜਨਾਂ ਨੇ ਨਾਮ ਜਪਾ ਕਰਕੇ ਅੱਗੇ ਜਗਿਆਸੂਆਂ ਦੇ ਵੀ ਅਗਿਆਨ ਦੇ ਪਰਦੇ ਨੂੰ ਕੱਟ ਦਿੱਤਾ, ਪੰਜ ਪ੍ਰਕਾਰ ਦੇ ਭਰਮ ਨੂੰ ਕੱਟ ਦਿੱਤਾ ਹੈ ਤੇ ਮਾਇਆ ਦੇ ਮੋਹ ਨੂੰ ਕੱਟ ਦਿੱਤਾ ਹੈ।
1: ਕੰਠ ਲਗਾਏ,
0: ਐਸੇ ਸੰਤ ਜਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਆਪਣੇ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਲਗਾ ਲਿਆ। ਤੇ ਐਸੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੇ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ। ਤਿੰਨਾਂ ਜਗਿਆਸੂਆਂ ਨੂੰ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਲਗਾ ਲਿਆ, ਤਿੰਨਾਂ ਦੇ ਸਾਰੇ ਕਰਮਾਂ ਤੋਂ ਬੰਦ ਖਲਾਸੀ ਕਰ ਦਿੱਤੀ ਹੈ ਜੀਓ।
1: ਕਾਨੜਾ ਮਹੱਲਾ ਪੰਜਵਾਂ।
0: ਕਾਨੜਾ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਰੰਗ ਬਿਨੋਦ ਹਮਾਰਾ।
0: ਮਹਾਰਾਜ ਕਿਰਪਾ ਕਰਕੇ ਨਾਮ ਦੀ ਵਡਿਆਈ ਦੱਸਣਾ ਕਰੋ, ਨਾਮ ਨੂੰ ਜਪਣੇ ਕਰਕੇ ਕੀ ਪ੍ਰਾਪਤ ਹੁੰਦਾ ਜੀ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਅੰਮ੍ਰਿਤ ਨਾਮ ਨੂੰ ਜਪਣਾ ਕਰਕੇ ਰੰਗ ਪ੍ਰੇਮ ਦੇ ਨਾਲ

0: ਦਾ ਆਸਰਾ ਰੂਪ ਹੈ, ਅਤਿਅੰਤ ਪਿਆਰਾ ਨਾਮ, ਸਵਾਸ ਮਾਤਰ ਵੀ ਸਾਡੇ ਤੋਂ ਛੱਡਿਆ ਨਹੀਂ ਜਾਂਦਾ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਨਾਮ ਗਿਆਨ ਨਾਮ ਇਸ਼ਨਾਨਾ।
0: ਹੇ ਭਾਈ, ਅਸੀਂ ਅੰਮ੍ਰਿਤ ਨਾਮ ਦੇ ਨਾਲ ਹਿਰਦੇ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ। ਸਤ ਸੰਗਤ ਵਿੱਚ ਬੈਠ ਕਰਕੇ ਜਿਹੜਾ ਹਰ ਜਸ ਸਰਵਣ ਕਰਨਾ ਨਾ, ਇਹ ਵੀ ਸਾਧ ਸੰਗਤ ਜੀ ਨਾਮ ਦਾ ਇਸ਼ਨਾਨ ਹੈ। ਇਸੇ ਪ੍ਰਕਾਰ ਅੰਤਰਗਤ ਤੀਰਥ ਮਲ ਨਹਾਓ, ਜਦੋਂ ਇਹ ਅੰਮ੍ਰਿਤ ਦਾ ਕੁੰਡ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਮਾਨੋ ਹਿਰਦੇ 'ਚ ਹੀ ਤੀਰਥ ਪ੍ਰਗਟ ਹੋ ਗਿਆ। ਸੋ ਬਚਨ ਕਰਨਾ ਕਰਦੇ ਨੇ ਭਾਈ, ਅੰਮ੍ਰਿਤ ਨਾਮ ਹੀ ਬ੍ਰਹਮ ਗਿਆਨ ਦਾ ਦਾਤਾ ਹੈ। ਨਾਮ ਰੂਪੀ ਕੁੰਡ ਦੇ ਅੰਦਰ ਸਤ ਸੰਗਤ ਦੁਆਰਾ ਤੇ ਹਿਰਦੇ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ।
1: ਨਾਮ ਹਮਾਰਾ ਕਾਰਜ ਸਵਾਰਾ।
0: ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਸਾਡੇ ਸਾਰੇ ਕਾਰਜਾਂ ਨੂੰ ਸਵਾਰ ਰਿਹਾ ਹੈ ਜੀਓ।
1: ਹਰ ਨਾਮ ਸੋਭਾ ਨਾਮ ਵਡਾਈ।
0: ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਪਣੇ ਕਰਕੇ ਭਾਈ ਸੋਭਾ ਸਾਰੇ ਸੰਸਾਰ ਦੇ ਅੰਦਰ ਹੋ ਰਹੀ ਹੈ। ਜਿਸ ਕਿਸੇ ਨੇ ਵੀ ਅੰਮ੍ਰਿਤ ਨਾਮ ਨੂੰ ਜਪਿਆ ਭਾਈ, ਦੁਨੀਆਂ ਅਤੇ ਪਰਲੋਕ ਦੇ ਅੰਦਰ ਤਿੰਨਾਂ ਨੂੰ ਵਡਿਆਈ ਮਿਲਦੀ ਹੈ।
1: ਨਾਮ ਹਰ ਤਾਰਾ।
0: ਜਿਹੜਾ ਇਹ ਭਵਜਲ ਸੰਸਾਰ ਸਾਗਰ ਤੋਂ ਪਾਰ ਹੋਣਾ ਬੜਾ ਬਿਖਮ ਕਠਿਨ ਹੈ ਨਾ, ਇਸ ਬਿਖਮ ਸੰਸਾਰ ਸਾਗਰ ਤੋਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਹਾਜ਼ ਰੂਪ ਹੋ ਕਰਕੇ ਤਾਰਦਾ ਹੈ ਜੀਓ।
1: ਪਦਾਰਥ ਲਾਲ ਅਮੋਲਾ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ ਭਾਈ, ਜੋ ਪਰਮੇਸ਼ਰ ਜੀ ਨੇ ਨਾ ਅਤਿਅੰਤ ਪਿਆਰੇ ਤੇ ਲਾਲਾਂ ਦੀ ਨਿਆਈ ਅਮੋਲਕ ਨੇ, ਐਸੇ ਪਰਮੇਸ਼ਰ ਜੀ ਮਨ ਦੀ ਗਮਤਾ ਤੋਂ ਵੀ ਪਰੇ ਸਾਰੀਆਂ ਦਾਤਾਂ ਤੇ ਪਦਾਰਥਾਂ ਨੂੰ ਦੇਣ ਵਾਲੇ ਹਨ।
1: ਪ੍ਰਾਪਤ ਗੁਰ ਚਰਨਾਰਾ।
0: ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਅੰਮ੍ਰਿਤ ਨਾਮ ਨੂੰ ਗੁਰ ਉਪਦੇਸ਼ ਦੁਆਰਾ ਜਪਣੇ ਕਰਕੇ ਸਾਨੂੰ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਨਾਮ ਨੂੰ ਜਪੀਏ, ਗੁਰੂ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਤੋਂ ਬਿਨਾਂ ਕੋਈ ਨਾਮ ਦਾ ਦਾਤਾ ਨਹੀਂ। ਸਤਿਗੁਰ ਪੂਰੈ ਨਾਮ ਦੀਆ, ਅਨਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਧੰਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਇਸ ਪਾਵਨ ਦਰ ਤੋਂ ਅੱਜ ਵੀ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਨਗੇ। ਜਿੱਥੇ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਅੰਮ੍ਰਿਤ ਛਕਾਇਆ ਜਾਂਦਾ ਹੈ, ਸਾਧ ਸੰਗਤ ਜੀ ਅੰਮ੍ਰਿਤ ਦੇ ਨਾਲ ਅੰਮ੍ਰਿਤ ਨਾਮ ਮੂਲ ਮੰਤਰ ਗੁਰ ਮੰਤਰ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨੇ ਦਾ ਹੁਕਮ ਦਿੱਤਾ ਜਾਂਦਾ ਹੈ। ਇਸੇ ਪ੍ਰਕਾਰ ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਦੀ ਦਾਤ ਸਤਿਗੁਰੂ ਜੀ ਦੇ ਦਰ ਤੋਂ ਮਿਲਦੀ ਹੈ। ਅੱਜ ਤਖਤ ਸਾਹਿਬ ਜੀ ਦੇ ਸਨਮਾਨ ਯੋਗ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਅੰਮ੍ਰਿਤ ਅਭਿਲਾਖੀ ਜਿਹੜੇ ਸਾਬਤ ਸੂਰਤ ਨੇ ਪਰ ਹੁਣ ਤੱਕ ਅੰਮ੍ਰਿਤ ਨਹੀਂ ਛਕਿਆ, ਸਰਬਤ ਮਾਈ ਭਾਈ ਸਨ ਕੇਸੀ ਇਸ਼ਨਾਨ ਕਰਕੇ ਪੰਜਾਂ ਕਕਾਰਾਂ ਦੇ ਧਾਰਨੀ ਹੋ ਕਰਕੇ ਪੌਣੇ ਕੋ 11 ਵਜੇ ਤੱਕ ਤਖਤ ਸਾਹਿਬ ਜੀ 'ਤੇ ਪੁੱਜੋ। ਸਾਰੇ ਹੀ ਅੰਮ੍ਰਿਤ ਛਕ ਕਰਕੇ ਸਤਿਗੁਰੂ ਜੀ ਦੀਆਂ ਸਪੁੱਤਰੀਆਂ ਅਤੇ ਸਪੁੱਤਰ ਬਣੋ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਮਾਣ ਦੇ ਨਾਲ ਸਾਰੇ ਕਹਿੰਦੇ ਆ ਨਾ, ਸਾਡੇ ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਅਤੇ ਆਗਿਆਕਾਰੀ ਪੁੱਤਰ ਉਹ ਹੁੰਦਾ, ਆਗਿਆਕਾਰੀ ਸੰਤਾਨ ਉਹ ਹੁੰਦੀ ਜੋ ਪਿਤਾ ਦੀ ਮਰਜ਼ੀ ਵਿੱਚ ਆਗਿਆ ਵਿੱਚ ਚੱਲੇ, ਉਹ ਯੋਗ ਸੰਤਾਨ ਉੱਤਮ ਸੰਤਾਨ ਹੁੰਦੀ ਹੈ। ਅਤੇ ਸਤਿਗੁਰੂ ਜੀ ਦੀ ਆਗਿਆ, ਖੰਡੇ ਕੀ ਪਾਹੁਲ ਸ਼ੁਭ ਧਾਰਹੋ, ਬਨਹੋ ਖਾਲਸਾ ਭਰਮ ਨਿਵਾਰਹੋ। ਅੰਮ੍ਰਿਤ ਛਕ ਕੇ ਗੁਰੂ ਘਰ ਦੇ ਅੰਦਰ ਜਨਮ ਹੋ ਜਾਂਦਾ, ਸਤਿਗੁਰ ਕਾ ਜਨਮੇ ਗਵਨ ਮਿਟਾਇਆ, ਫਿਰ ਆਵਾਗਾਉਣ ਦੇ ਚੱਕਰ 84 ਲੱਖ ਜੂਨੀਆਂ ਦੇ ਗੇੜੇ ਮਿਟ ਜਾਂਦੇ ਨੇ। ਜਿਹੜੇ ਸਰਬਤ ਮਾਈ ਭਾਈ ਆਪਣੇ 84 ਲੱਖ ਜੂਨੀਆਂ ਦੇ ਗੇੜੇ ਕੱਟਣਾ ਚਾਹੁੰਦੇ ਨੇ, ਜਿਨ੍ਹਾਂ ਦੇ ਮਨ ਵਿੱਚ ਪਿਆਰ ਉਮਾਹ ਉਤਸ਼ਾਹ ਹੈ ਕਿ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਤਾ ਰੂਪ ਦੇ ਵਿੱਚ ਅਸੀਂ ਪ੍ਰਾਪਤ ਕਰ ਲਈਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੀ ਸੰਤਾਨ ਸਪੁੱਤਰਾਂ ਅਤੇ ਸਪੁੱਤਰੀਆਂ ਦੇ ਰੂਪ ਦੇ ਵਿੱਚ ਪ੍ਰਵਾਨ ਕਰ ਲੈਣ। ਭਾਈ ਸਾਰੇ ਗੁਰੂ ਕਲਗੀਧਰ ਸਾਹਿਬ ਜੀ ਦਾ ਅੰਮ੍ਰਿਤ ਛਕੋ, ਭਾਗਾਂ ਵਾਲੇ ਬਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਮ ਪ੍ਰੇਮ ਦੇ ਆਸਪਦ ਨੇ, ਅਤਿਅੰਤ ਪਿਆਰੇ ਨੇ, ਅਮੋਲਾ ਅਤਿਅੰਤ ਅਮੁੱਲਕ ਨੇ, ਅਤੇ ਬਚਨ ਕਰਦੇ ਨੇ ਅਗਮ ਜੋ ਮਨ ਕਰਕੇ ਵੀ ਅਗਮ ਅਗੋਚਰ ਨੇ, ਅਪਹੁੰਚ ਨੇ, ਤੇ ਨਾਮ ਪਦਾਰਥ ਪਿਆਰੀ ਦਾਤ ਦੇ ਦੇਣ ਵਾਲੇ ਹਨ।
1: ਨਾਨਕ ਪ੍ਰਭ ਭਏ ਕਿਰਪਾਲਾ।
0: ਐਸੇ ਪਰਮੇਸ਼ਰ ਜੀ ਦਾ ਪਿਆਰਾ ਅੰਮ੍ਰਿਤ ਨਾਮ ਗੁਰ ਚਰਨਾਂ ਦੇ ਨਾਲ ਪ੍ਰੀਤੀ ਕਰਨੇ ਕਰਕੇ ਪ੍ਰਾਪਤ ਹੋਇਆ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਦੇ ਤਾਈਂ ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਰ ਸਰਬ ਕਲਾ।

0: ਸਮਰੱਥ ਜੀ ਕਿਰਪਾ ਕਰਨ ਵਾਲੇ ਕਿਰਪਾਲੂ ਹੋਏ ਹਨ।
1: ਮਗਨ ਭਾਏ ਹੀਰਾ ਦਰਸਾਰ,
0: ਉਹਨਾਂ ਦਾ ਹਿਰਦਾ ਗੁਰ ਚਰਨਾਂ ਦੇ ਪਿਆਰ ਕਰਕੇ ਅੰਮ੍ਰਿਤ ਨਾਮ ਦੇ ਵਿੱਚ ਜੁੜ ਗਿਆ ਹੈ। ਮਗਨ ਭਾਏ ਨਾਮ ਅੰਮ੍ਰਿਤ ਦਾ ਜਪ ਕਰਨੇ ਵਿੱਚ, ਸਿਮਰਨ ਕਰਨੇ ਵਿੱਚ ਉਹ ਮਗਨ ਹੋ ਗਏ ਨੇ। ਹੀਰਾ ਦਰਸਾਰ, ਫਿਰ ਉਹਨਾਂ ਨੂੰ ਹਿਰਦੇ ਸਥਾਨ ਦੇ ਅੰਦਰ, ਮਨ ਮੰਦਰ ਤਨ ਵੇਸ ਕਲੰਦਰ, ਮਨ ਰੂਪੀ ਮੰਦਰ ਦੇ ਅੰਦਰ, ਹਿਰਦੇ ਅਰਥ ਅਸਥਾਨ ਦੇ ਅੰਦਰ ਹੀ ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀਆਂ ਦੇ ਦਰਸ਼ਨ ਦੀਦਾਰ ਪ੍ਰਤੱਖ ਹੋ ਜਾਂਦੇ ਹਨ। ਜੀਓ ਪਰਮੇਸ਼ਵਰ ਜੀ ਸਾਖਿਆਤਕਾਰ ਹੋ ਕਰਕੇ ਤਿੰਨਾਂ ਦੇ ਹਿਰਦੇ ਦੇ ਅੰਦਰ ਤਿੰਨਾਂ ਨੂੰ ਦੀਦਾਰ ਦੇ ਕਰਕੇ ਨਿਹਾਲ ਕਰਦੇ ਹਨ। ਜੀਓ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਉਪਦੇਸ਼ ਦੀ ਦਾਤ ਕਾਨੜਾ ਰਾਗ ਦੇ ਅੰਦਰ ਬਖਸ਼ਿਸ਼ ਕਰਨਾ ਕੀਤੀ ਏ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ, ਪਾਵਨ ਗੁਰਚਰਨਾਂ ਵਿਖੇ ਰਜ਼ੋਈਆਂ ਕਰੀਏ ਮਹਾਰਾਜ। ਜੋ ਆਪ ਜੀਆਂ ਨੇ ਅੰਮ੍ਰਿਤਮਈ ਬਚਨ ਆਪਣੇ ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰ ਦੁਆਰਾ ਸਰਵਣ ਕਰਵਾਏ ਨੇ, ਸਮੁੱਚੇ ਬਚਨਾਂ ਦਾ ਭਾਵ ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਸਦਾ ਚਰਨਾਂ ਦੇ ਨਾਲ ਜੋੜ ਕਰਕੇ ਰੱਖੋ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੂੰ ਬਖਸ਼ਣੇ ਤੋਂ ਉਪਰੰਤ ਅੱਜ ਦੇ ਦਿਨ ਭਾਦਰੋ ਸੁਦੀ ਪੂਰਨਮਾਸੀ ਸੰਮਤ ਬਿਕਰਮੀ 1631 ਨੂੰ ਜੋਤੀ ਜੋਤ ਸਮਾਵਣੇ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੌਤਕਾਂ ਨੂੰ, ਵਡਿਆਈਆਂ ਨੂੰ, ਰਹਿਮਤਾਂ ਨੂੰ ਸਵਾਸ ਸਵਾਸ ਕਰਕੇ ਪ੍ਰਣਾਮ ਜੁਹਾਰ ਨਮਸਕਾਰ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀਓ।
1: ਅਗਮ ਪਦਾਰਥ ਲਾਲ ਅਮੋਲਾ ਭਾਇਓ ਪਰਾਪਤ।

ਥਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜ

ਗੁਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗਲਾਈ ਪਾਚੋ ਆਰ ਜਾ ਸੁਰਮਾਨੰਦ ਪਾਸ ਕਰਾਏ ਚੰਦਰ ਬਿੰਬ ਮੰਗਲਾਨ ਸੁਹਾਏ ਸਰਸ ਬਾਨ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੂਦਾ ਅਸ਼ਟ ਪੁੱਤਰ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਸਿੱਖੀ ਜੋੜ ਮੁਖਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਪੁੱਛਣਾ ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

Brahma Suniya.

Thank you.

Thank you.

Thank you.

Jangan.

Ha ha ha ha ha!

ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾਹਿਬ ਜਗਲਾ ਕੇ ਪਰ ਜਾਲਤ ਹੈ ਨਾਲ ਸਾ

I'm gonna be the one.

0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ
1: ਮਹਾਤਮਾ ਦਾਈ ਦਾਇਆ ਖੇਲਾ ਸਗਲ ਜਗਤ
2: ਚੰਗਿਆਈਆਂ
1: ਬੁਰਿਆਈਆਂ ਵਾਜੇ ਧਰਮਾ ਦੂਰ ਕਰਮੀਆਂ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇਮ ਖੁਜਲੇ ਕੇਥੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਕੇਥੀ ਛੁੱਟੀ ਨਾਲ ਸਤਿ ਸ੍ਰੀ ਅਕਾਲ।

ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਵਾਈ ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਸਨ, ਕਹਿੰਦੇ ਅੱਜ ਜੋਤੀ ਜੋਤ ਸਮਾਉਣ ਤੋਂ 2 ਦਿਨ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜਵਾਈ ਭਾਉ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਸੀ। ਉਸ ਵੇਲੇ ਦਾ ਪ੍ਰਸੰਗ ਇਸ ਪ੍ਰਕਾਰ ਆਉਂਦਾ ਹੈ। ਪਿਆਰਿਓ, ਕਹਿੰਦੇ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਵੇਖਣਾ ਕੀਤਾ ਹੈ ਕਿ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਬਹੁਤ ਹੀ ਘੱਟ ਹੈ, ਉਹਨਾਂ ਦੀ ਜੋਤੀ ਜੋਤ ਸਮਾਉਣ ਦਾ ਸਮਾਂ ਨਜ਼ਦੀਕ ਹੈ। ਉਸ ਵੇਲੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਨੂੰ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਕਿ ਇਹ ਪੁੱਤਰੀ, ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਉਮਰਲਾ ਬਹੁਤ ਹੀ ਘੱਟ ਹੈ, ਉਹਨਾਂ ਦੀ ਉਮਰਲਾ ਸੰਪੂਰਨ ਹੋਣ ਵਾਲੀ ਹੈ, ਜੇ ਕਿਤੇ ਇਹ ਭਾਣਾ ਨਾ ਵਰਤ ਜਾਵੇ ਤਾਂ ਪੁੱਤਰੀ ਤੂੰ ਸੰਸਾਰ ਦੇ ਵਿੱਚ ਕੀ ਕਰੇਗੀ। ਉਸ ਵੇਲੇ ਬੀਬੀ ਭਾਨੀ ਜੀ ਜੋ ਕਿ ਆਪ ਗੁਰੂ ਸਪੁੱਤਰੀ ਸੀ, ਉਹਨਾਂ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ, ਜਿਹੋ ਜਿਹਾ ਆਪ ਜੀ ਦਾ ਭਾਣਾ ਹੋਵੇ ਉਹ ਮਿੱਠਾ ਕਰਕੇ ਅਸੀਂ ਮਨਾਂਗੇ, ਅਸੀਂ ਸੰਸਾਰੀ ਲੋਕਾਂ ਦੇ ਨਾਲ ਇਸਤਰੀਆਂ ਦੇ ਨਾਲ ਰਲ ਮਿਲ ਕਰਕੇ ਅਸੀਂ ਰੌਲਾ ਨਹੀਂ ਪਾਉਣਾ ਨਾ ਰੋਣਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਭਾਣਾ ਹੋਵੇਗਾ ਉਹਦੇ ਅਨੁਸਾਰ ਹੀ ਅਸੀਂ ਚੱਲਾਂਗੇ। ਕਹਿੰਦੇ ਪਿਆਰਿਓ, ਆਪਣੀ ਪੁੱਤਰੀ ਦੀ ਐਸੀ ਭਾਵਨਾ ਨੂੰ ਵੇਖ ਕਰਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਚੀ ਹੋਈ ਜਿਹੜੀ ਆਰਬਲਾ ਸੀ ਉਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਦੇ ਦਿੱਤੀ ਆਪਣੀ ਆਰਬਲਾ। ਅਤੇ ਆਪਣਾ ਸਮਾਂ ਨਜ਼ਦੀਕ ਜਾਣ ਕਰਕੇ ਸਤਿਗੁਰੂ ਮਹਾਰਾਜ ਅੱਜ ਦੇ ਦਿਨ ਚਿੱਟੀ ਚਾਦਰਾ ਥੱਲੇ ਵਿਛਾ ਕਰਕੇ ਚਿੱਟਾ ਓੜਨਾ ਆਪਣੇ ਸਿਰ ਉੱਪਰ ਲੈ ਕੇ ਆਪਣੇ ਇਸ 5 ਭੌਤਿਕ ਸਰੀਰ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਛਾਂਦ ਕੇ ਅਤੇ ਆਪਣੀ ਜੋਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਵਿੱਚ ਲੀਨ ਕਰਨਾ ਕੀਤਾ ਹੈ। ਐਸੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਗੁਰਪੁਰਬ ਨੂੰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਏ ਹੋਏ ਇਸ ਸਿੱਖ ਮਰਿਆਦਾ ਦੇ ਉੱਪਰ, ਗੁਰੂ ਮਹਾਰਾਜ ਦੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਚੱਲਣ ਦੀ ਦਾਤ ਬਖਸ਼ਣ। ਸਤਿਗੁਰੂ ਮਹਾਰਾਜ ਦੇ ਐਸੇ ਜੋਤੀ ਜੋਤ ਗੁਰਪੁਰਬ ਤੋਂ ਕੋਟਾਨ ਕੋਟ ਸ਼ਤ ਸ਼ਤ ਨਮਨ ਹੈ ਪਿਆਰਿਓ। ਸੋ ਸਾਧ ਸੰਗਤ ਜੀਓ, ਜਿਹੜੀ ਕਿ ਹੁਣ ਲੜੀਵਾਰ ਕਥਾ ਵਿਚਾਰ ਦਾ ਪ੍ਰਸੰਗ ਦਾ ਸਮਾਂ ਹੈ, ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵੇਖੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ। ਗੁਰੂ ਘਰ ਦੇ ਵਿੱਚ ਬਹੁਤ ਹੀ ਘਰਾਂ ਦੇ ਵਿੱਚ ਖੁਸ਼ੀਆਂ ਦੀਆਂ ਖੇੜੀਆਂ ਭਰੀਆਂ ਗਈਆਂ ਹਨ। ਦੂਰੋਂ ਦੂਰੋਂ ਜਿੱਥੇ ਜਿੱਥੇ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਬਾਬਾ ਮਹਿਤਾ ਕਾਲੂ ਜੀ ਦੇ ਘਰੇ ਵੇਖੇ ਬਾਲਕ ਨੇ ਜਨਮ ਲਿਆ ਹੈ, ਉਹ ਕਈ ਸਾਰੇ ਇਸਤਰੀਆਂ ਪੁਰਸ਼ਾਂ ਮਿਲ ਕਰਕੇ ਉਹਨਾਂ ਦੇ ਘਰੇ ਵਾ ਕੇ ਆ ਕਰਕੇ ਵਧਾਈਆਂ ਦਿੰਦੇ ਸਨ ਕਿ ਨਾਚਣ ਵਾਲੀਆਂ, ਗੀਤਾਂ ਗਾਉਣ ਵਾਲੀਆਂ ਕਰਕੇ ਸੋਹਣੇ ਸੋਹਣੇ ਖੁਸ਼ੀ ਦੇ ਗੀਤ ਗਾ ਰਹੇ ਹਨ। ਇਸ ਪ੍ਰਕਾਰ ਬਹੁਤ ਹੀ ਖੁਸ਼ੀ ਦਾ ਕੁਲਾਹਲ ਦਾ ਸਮਾਂ ਬਣਿਆ ਹੋਇਆ ਹੈ। ਉਸ ਵੇਲੇ ਪੰਡਿਤ ਹਰਦਿਆਲ ਜੀ ਵੀ ਉੱਥੇ ਪਹੁੰਚੇ, ਉਹਨਾਂ ਨੇ ਵੀ ਆਪਣੇ ਸ਼ਾਸਤਰਾਂ ਦੀ ਵਿਧੀ ਦੀ ਮਰਿਆਦਾ ਮੁਤਾਬਿਕ ਜੋ ਹੱਥ ਰੇਖਾ ਪੜ੍ਹਨੀ ਹੁੰਦੀ ਹੈ, ਜੋ ਇਸ ਪ੍ਰਕਾਰ ਆਪਣੇ ਵੱਖ ਵੱਖ ਤਰੀਕੇ ਦੇ ਨਾਲ ਜੋ ਭਵਿੱਖ ਦੇ ਗੱਲਾਂ ਬਾਤਾਂ ਕਰਦੇ ਸਨ ਉਹਨਾਂ ਨੇ ਆਪਣੇ ਮੁਤਾਬਿਕ ਸਾਰਾ ਕੁਝ ਸਮਝਾਉਣਾ ਕੀਤਾ ਹੈ ਪਿਆਰਿਓ। ਇਸ ਪ੍ਰਕਾਰ ਅੱਗੇ ਜਾ ਕਰਕੇ ਉਸ ਬਾਲਕ ਸਰੂਪ ਆਪ ਨਾਰਾਇਣ ਕਲਾ ਤਹਰ ਜਗਮੈ ਪਰਵਰਿਓ, ਉਸ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਬਾਲਕ ਅਵਸਥਾ ਦੇ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਰੱਖਣ ਦਾ ਸਮਾਂ ਆਇਆ ਹੈ। ਇੱਥੋਂ ਤੱਕ ਪਿਆਰਿਓ, ਆਪ ਜੀ ਨੇ ਕੱਲ ਦੇ ਦੀਵਾਨ ਵਿੱਚ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਅੱਗੇ ਆਉਣ ਵਾਲੀ ਵਿਚਾਰ ਪ੍ਰਸੰਗ ਆਪਾਂ ਸਰਵਣ ਕਰਨ ਦੇ ਲਈ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰਕੇ ਪ੍ਰੇਮ ਸਾਹਿਬ

0: ਧੰਨ ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪਿਆਰਿਓ, ਜਦੋਂ ਪੰਡਿਤ ਹਰਦਿਆਲ ਜੀ ਨੇ ਜਾਣਿਆ ਵਿਚਾਰਿਆ ਹੈ ਕਿ ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ, ਅਵਤਾਰ ਲੈ ਕੇ ਕਰਕੇ 13 ਦਿਨ ਬਤੀਤ ਹੋ ਚੁੱਕੇ ਹਨ।
1: ਆਇਓ ਦਿਜ ਕਾਲੂ ਸੁਧ ਦੀਨੀ,
0: ਕਹਿੰਦੇ ਪਿਆਰਿਓ ਉਸ ਵੇਲੇ ਪੰਡਿਤ ਜੀ ਆ ਕਰਕੇ ਮਹਿਤਾ ਕਾਲੂ ਜੀ ਨੂੰ ਆ ਕਰਕੇ ਖਬਰ ਦੇਣਾ ਕੀਤੀ ਹੈ, ਖਬਰ ਦਾ ਪਹਾਓ ਉਹਨਾਂ ਨੂੰ ਆ ਕਰਕੇ ਗੱਲ ਦੱਸਦੇ ਹਨ ਕਿ ਹੁਣ ਬਹੁਤ ਜ਼ਿਆਦਾ ਸਮਾਂ 13 ਦਿਨ ਬਤੀਤ ਹੋਏ, ਹੁਣ ਬਾਲਕ ਦਾ ਨਾਮ ਰੱਖ ਦੇਣਾ ਚਾਹੀਦਾ ਹੈ।
1: ਜਿਸ ਕੋ ਨਾਨਕ ਨਾਮ ਧਰੀ ਜਾਏ,
0: ਆ ਕਰਕੇ ਪੰਡਿਤ ਜੀ ਕਹਿੰਦੇ ਬਾਬਾ ਮਹਿਤਾ ਕਾਲੂ ਜੀ ਨੂੰ, ਇਹ ਬਾਬਾ ਮਹਿਤਾ ਕਾਲੂ ਜੀ ਆਪ ਜੀ ਦਾ ਜਿਹੜਾ ਸਪੁੱਤਰ ਹੈ, ਬਾਲਕ ਨੇ ਜਨਮ ਲਿਆ ਅਵਤਾਰ ਲੈਣਾ ਕੀਤਾ ਹੈ, ਇਹ ਆਮ ਬਾਲਕ ਨਹੀਂ ਹੈ ਸੰਸਾਰ ਦੇ ਲੋਕਾਂ ਦੇ ਸਮਾਨ, ਇਹਦੇ ਲੱਛਣ ਵੇਖ ਕਰਕੇ, ਇਹਦੇ ਹੱਥ ਦੇ ਰੇਖਾਂ ਨੂੰ ਵੇਖ ਕਰਕੇ, ਇਹਦਾ ਮੱਥਾ ਪੜ ਕਰਕੇ ਅਸੀਂ ਵਿਚਾਰਿਆ ਇਹ ਕੋਈ ਅਵਤਾਰੀ ਪੁਰਖ ਹਨ, ਆਪ ਪਰਮਾਤਮਾ ਨੇ ਸੰਸਾਰ 'ਤੇ ਅਵਤਾਰ ਲੈਣਾ ਕੀਤਾ ਹੈ, ਇਸ ਕਰਕੇ ਸਾਰੇ ਸੰਸਾਰ ਨੂੰ ਉਤਾਰਨ ਵਾਲਾ ਜਾਣ ਕਰਕੇ ਆਪ ਜੀ ਇਸ ਬਾਲਕ ਦਾ ਨਾਮ ਨਾਨਕ ਰੱਖਣਾ ਕਰੋ।
1: ਇਸ ਕੀ ਸਰ ਪਰ ਕੋ ਨ ਜਾਣੀ ਜਾਏ,
0: ਕਹਿੰਦੇ ਇਸ ਕੀ ਸਰ ਪਰ, ਇਹ ਬਾਲਕ ਦੇ ਸਰ ਪਰ, ਕਹਿੰਦੇ ਇਸ ਬਾਲਕ ਦੇ ਬਰਾਬਰ ਆਪ ਜੀ ਹੋਰ ਕਿਸੇ ਨੂੰ ਨਹੀਂ ਜਾਣਨਾ ਕਰਨਾ ਹੈ, ਆਪ ਸੰਸਾਰ ਦੇ ਲੋਕਾਂ ਦੇ ਸਮਾਨ ਵੀ ਤੁਸੀਂ ਆਪਣੇ ਬਾਲਕ ਨੂੰ ਬਾਲਕ ਕਰਕੇ ਨਹੀਂ ਜਾਣਨਾ ਹੈ, ਇਹ ਅਵਤਾਰੀ ਪੁਰਗ ਆਪ ਜੀ ਦੇ ਘਰੇ ਵਿਖੇ ਜਨਮ ਲਿਆ ਹੈ, ਪ੍ਰਗਟ ਹੋਏ ਹਨ, ਇਸ ਕਰਕੇ ਇਹਨਾਂ ਨੂੰ ਹੋਰ ਬਾਲਕਾਂ ਦੇ ਸਮਾਨ ਆਪ ਜੀ ਨਹੀਂ ਜਾਣਨਾ।
1: ਪੰਡਿਤ ਕਹਿਸ ਪਵਾਇਓ ਚੋਲਾ,
0: ਉਸ ਵੇਲੇ ਪੰਡਿਤ ਨੇ ਕਹਿ ਕਰਕੇ ਬਾਬਾ ਮਹਿਤਾ ਕਾਲੂ ਜੀ ਨੂੰ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਕੋਮਲ ਬਾਲ ਅਵਸਥਾ ਦੇ ਸਰੀਰ ਦੇ ਉੱਪਰ ਸੋਹਣਾ ਚੋਲਾ ਪਵਾਉਣਾ ਕੀਤਾ ਹੈ।
1: ਤਬ ਕਾਲੂ ਮੁਖ ਤੇ ਬਚ ਬੋਲਾ,
0: ਕਹਿੰਦੇ ਉਸ ਵੇਲੇ ਚੋਲਾ ਪਵਾ ਕਰਕੇ ਬਾਲਕ ਸਤਿਗੁਰੂ ਮਹਾਰਾਜ ਜੀ ਨੂੰ ਅੱਗੇ ਬਾਬਾ ਮਹਿਤਾ ਕਾਲੂ ਜੀ ਉਸ ਪੰਡਿਤ ਦੇ ਪ੍ਰਤੀ ਬਚਨ ਕਰਦੇ ਹਨ।
1: ਰਲ ਮਿਲ ਨਾਮ ਸੁਤੁਰ ਕਨ ਹਿੰਦੂ,
0: ਕਹਿੰਦੇ ਜੀ ਇਹ ਪੰਡਿਤ ਹਰਦਿਆਲ ਜੀ ਆਪ ਜੀ ਇਸ ਪ੍ਰਕਾਰ ਦਾ ਨਾਮ ਰੱਖਣਾ ਕਰਨਾ ਕਰੋ, ਆਪ ਜੀ ਨੇ ਜਿਸ ਪ੍ਰਕਾਰ ਦਾ ਹੁਣ ਨਾਮ ਰੱਖਣਾ ਹੈ, ਜਿਹਦੇ ਨਾਲ ਕਹਿੰਦੇ ਰਲ ਮਿਲ ਕਰਕੇ ਜਿਵੇਂ ਤੁਰਕਾਂ ਦੇ ਨਾਲ ਵੀ ਅਤੇ ਹਿੰਦੂਆਂ ਦੇ ਨਾਲ ਵੀ ਇਹਨਾਂ ਦਾ ਨਾਮ ਮਿਲਦਾ ਜੁਲਦਾ ਹੈ, ਨਾ ਹੀ ਪੂਰਾ ਹਿੰਦੂਆਂ ਦੇ ਸਮਾਨ ਇਹਨਾਂ ਦਾ ਨਾਮ ਹੈ ਨਾਨਕ, ਅਤੇ ਨਾ ਹੀ ਪੂਰਾ ਮੁਸਲਮਾਨਾਂ ਦੇ ਸਮਾਨ ਇਹਨਾਂ ਦਾ ਨਾਮ ਹੈ, ਇਹਨਾਂ ਦੋਵਾਂ ਦੇ ਨਾਲ ਵੀ ਇਹਨਾਂ ਦਾ ਮਿਲਦਾ ਜੁਲਦਾ ਹੈ।
1: ਰੱਖੋ ਇਹ ਨਾਮ ਦਜਿੰਦੂ,
0: ਕਹਿੰਦੇ ਹੇ ਦਜਿੰਦੂ, ਇਹ ਬ੍ਰਾਹਮਣ ਜੀ, ਇਹ ਪੰਡਿਤ ਹਰਦਿਆਲ ਜੀ, ਇਸ ਪ੍ਰਕਾਰ ਦਾ ਆਪ ਜੀ ਨਾਮ ਨਹੀਂ ਰੱਖਣਾ, ਕਿਉਂਕਿ ਜੋ ਪਹਿਲੇ ਤੋਂ ਹੀ ਰੀਤੀ ਚੱਲਦੀ ਆ ਰਹੀ ਹੈ ਸਾਡੇ ਘਰੇ ਵੇਖੇ, ਭਾਵੇਂ ਬਾਬਾ ਮਹਿਤਾ ਕਾਲੂ ਜੀ ਦਾ ਘਰੇ ਉਹਨਾਂ ਦੀ ਵੰਸ਼ ਬੇਦੀਆਂ ਦੀ ਹੈ, ਉਹਨਾਂ ਬੇਦੀਆਂ ਦੇ ਕੁੱਲ ਦੇ ਵੇਖ ਪੰਡਿਤ ਸੰਦੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ, ਉਹ ਕਹਿੰਦੇ ਨੇ ਆਪਣੀ ਜਿਵੇਂ ਕਿ ਵਿਧੀਆਂ ਦੀ ਕੁਲੀ ਦੇ ਨਾਲ, ਰੁਚੀ ਦੇ ਨਾਲ ਜੋ ਨਾਮ ਰੱਖਦੇ ਆ ਰਹੇ ਨੇ, ਉਸ ਪ੍ਰਕਾਰ ਹੀ ਆਪ ਜੀ ਇਹਨਾਂ ਦਾ ਨਾਮ ਰੱਖੋ, ਇਹ ਤਾਂ ਨਾ ਹੀ ਮੁਸਲਮਾਨਾਂ ਦੇ ਨਾਲ ਪ੍ਰਤੀਤ ਹੁੰਦੇ, ਨਾ ਹੀ ਕੋਈ ਇਹਨਾਂ ਦਾ ਨਾਮ ਹਿੰਦੂਆਂ ਦੇ ਸਮਾਨ ਪ੍ਰਤੀਤ ਹੁੰਦਾ ਹੈ।
1: ਨਾਮ ਕੋ ਸੋਧ ਧਰੀ ਜਾਏ,
0: ਕਹਿੰਦੇ ਹੋਰ ਕੋਈ ਦੂਸਰਾ ਨਾਮ ਸੋਧ ਕੇ ਚੰਗੀ ਤਰ੍ਹਾਂ ਵਿਚਾਰ ਕਰਕੇ ਆਪ ਜੀ ਰੱਖੋ, ਜੋ ਚੰਗੀ ਪ੍ਰਕਾਰ ਇਹਨਾਂ ਨੂੰ ਢੁਕਣਾ ਜਾਵੇ।
1: ਹਿਰਦੈ ਸ਼ੁਭਾ ਸ਼ੁਭ ਪਹਿਵ ਲਖੀ ਜਾਏ,
0: ਕਹਿੰਦੇ ਆਪਣੇ ਹਿਰਦੇ ਦੇ ਵੀ ਵਿਚਾਰ ਕਰੋ ਕਿ ਸ਼ੁਭ ਕੀ ਹੈ, ਅਸ਼ੁਭ ਕੀ ਹੈ, ਕਿਹੜਾ ਨਾਮ ਇਹਨਾਂ ਦੇ ਵਾਸਤੇ ਚੰਗਾ ਹੋਵੇਗਾ, ਇਹ ਨਾ ਹੋਵੇ ਅੱਗੇ ਜਾ ਕਰਕੇ ਇਹਨਾਂ ਦੇ ਤਰਕ ਵਿਤਰਕ ਖੜੀ ਹੋ ਜਾਵੇ ਇਹਨਾਂ ਦੇ ਨਾਮ 'ਤੇ ਕਰਕੇ। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਆਪਣੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੰਕਾ ਕਰਦੇ ਨੇ, ਉਹ ਸ਼ੰਕਾ ਕਰਦੇ ਹੋਏ ਪੰਡਿਤ ਹਰਦਿਆਲ ਜੀ ਨੂੰ ਵਿਚਾਰਦੇ ਕਹਿੰਦੇ ਨੇ, ਇਹ ਪੰਡਿਤ ਹਰਦਿਆਲ ਜੀ ਆਪ ਜੀ ਚੰਗੀ ਤਰ੍ਹਾਂ ਸੋਧ ਵਿਚਾਰ ਕਰਕੇ ਇਸ ਬਾਲਕ ਦਾ ਨਾਮ ਰੱਖਣਾ ਕਰੋ।
1: ਜੋ ਖੱਤਰੀ ਕੇ ਕੁਲ ਪਹਿਲ ਲਾਗਾ,
0: ਕਹਿੰਦਾ ਜਿਹੜਾ ਨਾਮ ਸਾਡੇ ਖੱਤਰੀਆਂ ਦੇ ਕੁਲ ਨੂੰ ਸ਼ੁਭ ਲੱਗੇ, ਜੋ ਸੁਭਾਗਾ ਨਾਮ ਇਹਨਾਂ ਨੂੰ ਪ੍ਰਾਪਤ ਹੋਵੇ, ਜੋ ਖੱਤਰੀਆਂ ਦੇ ਸਮਾਨ ਨਾਮ ਹੋਵੇ, ਵੱਡੇ ਵੱਡੇ ਸੂਰਬੀਰਾਂ ਦੇ ਸਮਾਨ ਇਹਨਾਂ ਦਾ ਨਾਮ ਹੋਵੇ, ਐਸਾ ਸੁਭਾਗਾ ਨਾਮ ਹੋਵੇ।
1: ਧਰੋ ਨਾਮ ਅਸ ਬੇਪਰ ਸੁਭਾਗਾ,
0: ਹੇ ਪੰਡਿਤ ਜੀ ਇਸ ਪ੍ਰਕਾਰ ਦਾ ਸੋਹਣਾ ਨਾਮ ਆਪ ਜੀ ਸੁਭਾਗਾ ਭਰਿਆ ਹੋਇਆ ਭਾਗ, ਐਸਾ ਨਾਮ ਆਪ ਜੀ ਰੱਖੋ।
1: ਦੋਹਰਾ ਪੂਰਬ ਰਾਖੇ ਨਾਮ ਜੇ ਪਛ ਹਿੰਦੂਆਂ ਨ ਜੋਏ,
0: ਫਿਰ ਅੱਗੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਨੇ ਕਿ ਹੇ ਪੰਡਿਤ ਹਰਦਿਆਲ ਜੀ, ਜਿਵੇਂ ਪਿੱਛੇ ਤੋਂ ਹੀ ਸਾਡੇ ਵੰਸ਼ ਤੋਂ ਵੀ ਜਿਸ ਪ੍ਰਕਾਰ ਜੋ ਨਾਮ ਰੱਖਦੇ ਆ ਰਹੇ ਨੇ ਹਿੰਦੂਆਂ ਦੇ ਸਮਾਨ, ਉਹਨਾਂ ਦੇ ਜਿਹੜੇ ਨਾਮ ਹੁੰਦੇ ਰਹੇ ਹਨ, ਬੀਬੀਆਂ ਦੇ ਕੁੱਲ ਵੀ ਜਿਵੇਂ ਜਿਵੇਂ ਵੱਡੇ ਵੱਡੇ ਪਿੱਛੇ ਪਿੱਛੇ ਹੋ ਕੇ ਗਏ ਹਨ, ਉਹਨਾਂ ਦੇ ਸਮਾਨ ਤੁਸੀਂ ਇਹਨਾਂ ਦੇ ਵੀ ਨਾਮ ਰੱਖਣਾ ਹੈ, ਅੱਗੇ ਜਾ ਕਰਕੇ ਕਿਸੇ ਪ੍ਰਕਾਰ ਦਾ ਕੋਈ ਤਰਕ ਨਾ ਹੋਵੇ।
1: ਸੋ ਤੁਮ ਹਿਰਦਾ ਵਿਚਾਰ ਕਾ ਕਹੋ ਨਾ ਤਰਕਾ ਕੋਏ।
0: ਇਸ ਕਰਕੇ ਮੈਂ ਇਹ ਗੱਲ ਤੁਹਾਡੇ ਸਾਹਮਣੇ ਰੱਖਦਾ ਹਾਂ ਪੰਡਿਤ ਜੀ, ਆਪ ਜੀ ਚੰਗੀ ਪ੍ਰਕਾਰ ਇਸ ਗੱਲ ਨੂੰ ਸੋਧ ਕੇ ਵਿਚਾਰ ਕਰਕੇ ਇੱਕ ਵਾਰੀ ਹੋਰ ਵਿਚਾਰ ਕਰ ਲਵੋ ਕਿ ਇਹ ਨਾ ਹੋਵੇ ਕਹੋ ਨਾ ਤਰਕਾ ਕੋਏ, ਕਿ ਅੱਗੇ ਜਾ ਕੇ ਕਿਸੇ ਪ੍ਰਕਾਰ ਦਾ ਕੋਈ ਤਰਕ ਵਿਤਰਕ ਨਾ ਹੋਵੇ ਸੰਸਾਰ ਦੇ ਵਿੱਚ। ਇਸ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਵਿਚਾਰਦੇ ਨੇ, ਪੰਡਿਤ ਜੀ ਨੂੰ ਕਹਿੰਦੇ ਨੇ ਕਿ ਚੰਗੀ ਪ੍ਰਕਾਰ ਸੋਧ ਵਿਚਾਰ ਕਰਕੇ ਆਪ ਜੀ ਇਸ ਬਾਲਕ ਦਾ ਨਾਮ ਰੱਖਣਾ ਕਰੋ।
1: ਚੌਪਈ ਸੁਣਿਓ ਸ਼੍ਰੋਣ ਦਿਜ ਬਚਨ ਉਚਾਰਾ।
0: ਕਹਿੰਦੇ ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਇਸ ਪ੍ਰਕਾਰ ਦੀ ਗੱਲ ਕੀਤੀ ਹੈ ਨਾ ਪਿਆਰਿਓ, ਪਰ ਅੱਗੇ ਕਹਿੰਦੇ ਪੰਡਿਤ ਹਰਦਿਆਲ ਜੀ ਉਹਨਾਂ ਦੀ ਗੱਲ ਨੂੰ ਸੁਣ ਕਰਕੇ ਫਿਰ ਜਵਾਬ ਦਿੰਦੇ ਹਨ।
1: ਇਹ ਤੁਮਰਾ ਸੁਤ ਵੱਡ ਅਵਤਾਰਾ।
0: ਕਹਿੰਦੇ ਨੇ ਸਮਝਾਉਂਦੇ ਨੇ ਇਹ ਬਾਬਾ ਮਹਿਤਾ ਕਾਲੂ ਜੀ, ਆਪ ਜੀ ਦਾ ਜਿਹੜਾ ਸੁਪੁੱਤਰ ਹੈ ਆਪ ਜੀ ਆਮ ਬਾਲਕ ਕਰਕੇ ਨਹੀਂ ਜਾਣਨਾ ਕਰੋ, ਇਹ ਬਹੁਤ ਹੀ ਵੱਡੇ ਅਵਤਾਰੀ ਪੁਰਖ ਨੇ, ਆਪ ਜੀ ਦੇ ਜਿਕਰੇ ਵੇਖਿਆ ਅਵਤਾਰ ਲੈਣਾ ਕੀਤਾ, ਜਨਮ ਲੈਣਾ ਕੀਤਾ ਹੈ। ਇਸ ਕਰਕੇ ਮੈਂ ਬੜੀ ਪ੍ਰਕਾਰ ਸੋਧ ਵਿਚਾਰ ਕਰਕੇ ਆਪ ਜੀ ਦੇ ਬਾਲਕ ਦਾ ਨਾਮ ਨਾਨਕ ਰੱਖਿਆ ਹੈ।
1: ਰਾਮ ਕਿਸ਼ਨ ਅਵਤਾਰ ਜੋ ਹਰ ਕਾ।
0: ਕਹਿੰਦੇ ਫਿਰ ਚੰਗੀ ਪ੍ਰਕਾਰ ਪੰਡਿਤ ਹਰਦਿਆਲ ਜੀ ਸਮਝਾਉਂਦੇ ਨੇ ਬਾਬਾ ਮਹਿਤਾ ਕਾਲੂ ਜੀ ਨੂੰ, ਕਹਿੰਦੇ ਨੇ ਇਹ ਬਾਬਾ ਮਹਿਤਾ ਜੀ ਜਿਸ ਪ੍ਰਕਾਰ ਪੁਰਾਣੇ ਸਮੇਂ ਦੇ ਕਲਯੁੱਗ ਦੇ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਦੁਆਪਰ ਯੁੱਗ ਦੇ ਵਿੱਚ ਜਿਵੇਂ ਸ਼੍ਰੀ ਰਾਮ ਚੰਦਰ ਜੀ ਹੋਏ, ਸ਼੍ਰੀ ਕ੍ਰਿਸ਼ਨ ਜੀ ਅਵਤਾਰੀ ਪੁਰਖ ਹੋਏ ਹਨ, ਉਹ ਵੀ ਸਨ ਤਾਂ ਹਰ ਕਾ, ਕਹਿੰਦੇ ਉਹ ਪਰਮਾਤਮਾ ਦੇ ਅਕਾਲ ਪੁਰਖ ਦੇ ਹੀ ਅਵਤਾਰ ਸਨ।
1: ਪੂਜਤ ਹਿੰਦੂ ਨ ਮਾਨਹਿ ਤੁਰਕਾ।
0: ਪਰ ਕਹਿੰਦੇ ਨੇ ਇੱਕ ਪਕਸ਼ਪਾਤ ਕਰਕੇ ਸਾਰੇ ਉਹਨਾਂ ਨੂੰ ਹਿੰਦੂ ਲੋਕ ਹੀ ਉਹਨਾਂ ਦੀ ਪੂਜਦੇ ਨੇ, ਉਹਨਾਂ ਨੂੰ ਪੂਜਾ ਸੇਵਨ ਕਰਦੇ ਹਨ। ਨਾ ਮਾਨ ਇਹ ਤੁਰਕਾ, ਕਹਿੰਦੇ ਉਹਨਾਂ ਨੂੰ ਹੋਰ ਕੋਈ ਤੁਰਕ ਮੁਸਲਮਾਨ ਆਦਿਕ ਉਹਨਾਂ ਨੂੰ ਪੂਜਦੇ ਨਹੀਂ ਸਨ। ਪਰ ਕਹਿੰਦੇ ਨੇ ਇਹ ਰਾਮ ਕ੍ਰਿਸ਼ਨ ਤੋਂ ਇਲਾਵਾ ਇਹ ਕਲਯੁੱਗ ਦੇ ਵਿੱਚ ਕਹਿੰਦੇ ਐਸੇ ਅਵਤਾਰੀ ਆਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਅਵਤਾਰ ਲੈਣਾ ਕੀਤਾ ਆਪ ਜੀ ਦੇ ਘਰੇ ਵਿਖੇ ਬਾਲਕ ਰੂਪ ਦੇ ਵਿੱਚ। ਇਸ ਕਰਕੇ ਆਪ ਜੀ ਇਹਨਾਂ ਨੂੰ ਆਮ ਬਾਲਕ ਦੇ ਸਮਾਨ ਨਹੀਂ ਜਾਣਨਾ ਕਰੋ, ਉਹ ਸਨ ਤਾਂ ਪਰਮਾਤਮਾ ਦੇ ਵਿਸ਼ਨੂੰ ਦੇ ਹੀ ਅਵਤਾਰ ਸਾਰੇ ਹੀ, ਰਾਮ ਕ੍ਰਿਸ਼ਨ ਵੀ। ਪਰ ਕਹਿੰਦੇ ਉਹਨਾਂ ਨੂੰ ਸੰਸਾਰ ਦੇ ਵਿੱਚ ਸਾਰੇ ਹਿੰਦੂਆਂ ਨੇ ਉਹਨਾਂ ਨੂੰ ਪੂਜਿਆ, ਉਹਨਾਂ ਨੂੰ ਕਿਸੇ ਤੁਰਕਾਂ ਨੇ ਨਹੀਂ ਪੂਜਿਆ ਹੈ।
1: ਇਹ ਸਿਸ ਕੋ ਮਾਨਹਿਗੇ ਦੋ।
0: ਕਹਿੰਦੇ ਪਰ ਇਸ ਕਲਯੁੱਗ ਦੇ ਅਵਤਾਰ ਜਿਹੜੇ ਹਨ ਆਪ ਜੀ ਦਾ ਪੁੱਤਰ ਬਾਲਕ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਹਨ, ਇਹਨਾਂ ਨੂੰ ਕਹਿੰਦੇ ਨੇ ਹਿੰਦੂ ਵੀ ਪੂਜਣਗੇ ਅਤੇ ਮੁਸਲਮਾਨ ਵੀ ਇਹਨਾਂ ਨੂੰ ਪੂਜਣਗੇ, ਹਿੰਦੂ ਆਪਣਾ ਗੁਰੂ ਕਰਕੇ ਪੀਰ ਕਰਕੇ ਮੰਨਣਗੇ, ਮੁਸਲਮਾਨ ਵੀ। ਕਹਿੰਦੇ ਇਸ ਪ੍ਰਕਾਰ ਜਿਵੇਂ ਪਿੱਛੇ ਯੁੱਗਾਂ ਦੇ ਵਿੱਚ ਹਿੰਦੂ ਆਪਣੇ ਦੇਵਤਿਆਂ ਨੂੰ ਪੂਜਦੇ ਸਨ ਅਤੇ ਮੁਸਲਮਾਨ ਆਪਣੇ ਪੀਰ ਪੈਗੰਬਰਾਂ ਨੂੰ ਪੂਜਦੇ ਸਨ, ਪਰ ਇਸ ਕਲਯੁੱਗ ਦੇ ਵਿੱਚ ਕਹਿੰਦੇ ਹਿੰਦੂਆਂ ਦੇ ਵਾਸਤੇ ਵੀ ਅਤੇ ਮੁਸਲਮਾਨਾਂ ਦੇ ਵਾਸਤੇ ਵੀ ਇਹ ਗੁਰੂ ਅਤੇ ਪੀਰ ਹਨ। ਕਹਿੰਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੇ ਬਾਬਾ ਮਹਿਤਾ ਕਾਲੂ ਜੀ, ਹੋਰ ਵੀ ਸੰਸਾਰ ਦੇ ਅਨੇਕਾਂ ਹੀ ਜੀਵ ਆਪ ਜੀ ਦੇ ਬਾਲਕ ਦੇ ਸ਼ਰਨਾਗਤੀ ਵਿੱਚ ਆ ਕਰਕੇ ਸ਼ਰਨ ਵਿੱਚ ਪੈ ਕਰਕੇ ਸਾਰੇ ਇਹਨਾਂ ਦੇ ਸਿੱਖ ਸੇਵਕ ਬਣਨਗੇ।
1: ਇਸ ਕੇ ਚਰਨ ਪੋਤ ਕੀ ਨਿਆਈ।
0: ਕਹਿੰਦੇ ਨੇ ਇਸ ਬਾਲਕ ਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਬਾਲਕ ਵੱਧਦਾ ਜਾਵੇਗਾ ਆਰਬਲਾ ਕਰਕੇ ਸੰਸਾਰ ਦੇ ਵਿੱਚ ਇਹਨਾਂ ਦਾ ਯਸ਼ ਹੋਰ ਵੀ ਜ਼ਿਆਦਾ ਪਸਰੇਗਾ। ਕਹਿੰਦੇ ਇਹਨਾਂ ਦੇ ਚਰਨ ਇੱਕ ਜਹਾਜ਼ ਦੇ ਨਿਆਈ ਹੈ, ਜੋ ਵੀ ਇਹਨਾਂ ਦੇ ਚਰਨਾਂ ਦੇ ਸ਼ਰਨ ਵਿੱਚ ਪਵੇਗਾ ਉਹ ਕਹਿੰਦੇ ਨੇ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਵੇਗਾ।
1: ਘਰ ਪਰਹ ਪਰਮਾਰਥ ਪਾਈ।
0: ਕਹਿੰਦੇ ਨੇ ਜੋ ਵੀ ਆਪਣੇ ਮਨ ਭਾਵਨਾ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਸ਼ਰਨਾਗਤ ਆਵੇਗਾ, ਚਰਨਾਂ ਦੇ ਵਿੱਚ ਆਪਣਾ ਆਪਾ ਸਮਰਪਣ ਕਰਕੇ ਨਿਸਤਸ ਉਹ ਕਰਕੇ ਬੈਠੇਗਾ, ਸਤਿਗੁਰੂ ਮਹਾਰਾਜ ਜੀ ਦੇ ਪਾਨ ਉਪਦੇਸ਼ਾਂ ਨੂੰ ਕਮਾਵੇਗਾ, ਉਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨੂੰ ਆਤਮ ਗਿਆਨ ਬਖਸ਼ਿਸ਼ ਕਰਕੇ ਇਹ ਸੰਸਾਰ ਦੇ ਪਰਮਾਰਥ ਦੇ ਰਸਤੇ ਤੇ ਚਲਾ ਕੇ ਅੱਗੇ ਮੁਕਤੀ ਦੀ ਦਾਤ ਪ੍ਰਾਪਤ ਕਰ ਦੇਣਗੇ।
1: ਸੰਗਤ ਕਰਹੇ ਤਰਹਿ ਭਵ ਸਾਗਰ।
0: ਕਹਿੰਦੇ ਜੋ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੰਗਤ ਕਰੇਗਾ, ਇਹਨਾਂ ਦੀ ਸੰਗਤ ਵਿੱਚ ਰਹਿ ਕਰਕੇ ਉਪਦੇਸ਼ ਨੂੰ ਪੜ੍ਹੇਗਾ, ਉਪਦੇਸ਼ ਨੂੰ ਕਮਾਵੇਗਾ, ਕਹਿੰਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਭਵ ਸਾਗਰ ਤੋਂ ਉਹ ਤਾਰ ਹੋ ਜਾਣਗੇ।
1: ਸਕਲ ਜਗਤ ਮੈਂ ਹੋਏ ਉਜਾਗਰ।
0: ਕਹਿੰਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇਹ ਬਾਲਕ ਸਾਰੀ ਸ੍ਰਿਸ਼ਟੀ ਦੇ ਵਿੱਚ ਕਾਇਨਾਤ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਗਟ ਪ੍ਰਕਾਸ਼ਮਾਨ ਹੋਣਗੇ। ਇਹਨਾਂ ਦਾ ਯਸ, ਇਹਨਾਂ ਦੀ ਮਹਿਮਾ, ਇਹਨਾਂ ਦੇ ਕੌਤਕ ਹਰ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਸੰਸਾਰ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਇਹਨਾਂ ਦਾ ਯਸ ਪਸਰੇਗਾ।
1: ਬਹੁਤ ਨਰਨ ਕੋ ਕਰਹਿ ਉਧਾਰਾ,
0: ਕਹਿੰਦੇ ਫਿਰ ਬਹੁਤ ਹੀ ਜ਼ਿਆਦਾ ਮਨੁੱਖਾਂ ਦਾ, ਜੀਵਾਂ ਦਾ ਇਹ ਉਧਾਰ ਕਰਨਗੇ। ਆਪ ਇਹਨਾਂ ਨੇ ਸੰਸਾਰ ਦੇ ਇਸ ਕਲਯੁੱਗ ਦੇ ਸਮੇਂ ਦੇ ਵਿੱਚ ਲੋਕਾਂ ਦੇ ਉਧਾਰ ਕਰਨ ਦੇ ਵਾਸਤੇ ਹੀ ਪਰਮਾਤਮਾ ਨੇ ਆਪ ਜੀ ਦੇ ਗ੍ਰਹਿ ਬਾਲਕ ਰੂਪ ਦੇ ਵਿੱਚ ਅਵਤਾਰ ਲੈਣਾ ਕੀਤਾ ਹੈ। ਇਸ ਕਰਕੇ ਇਹਨਾਂ ਦਾ ਇੱਕ ਹੀ ਉਦੇਸ਼ ਹੋਵੇਗਾ, ਜੋ ਅੱਗੇ ਸੰਸਾਰ ਦੇ ਵਿੱਚ ਲੋਕਾਂ ਹੀ ਨੂੰ ਜੋ ਧਰਮ ਦੇ ਰਸਤੇ ਤੋਂ ਉਲਟ ਪਰ ਗਏ ਹਨ, ਜੋ ਧਰਮ ਤੋਂ ਬੇਮੁੱਖ ਹੋ ਕਰਕੇ ਕੰਮ ਕਰਦੇ ਨੇ, ਕਰਮ ਕਾਂਡ ਕਰਦੇ ਨੇ, ਜੋ ਆਪਣੇ ਆਪਣੇ ਕਰਮ ਕਾਂਡਾਂ ਦੇ ਵਿੱਚ ਧਰਮ ਤੋਂ ਬੇਮੁੱਖ ਹੋ ਕਰਕੇ ਕਰਮ ਕਰਦੇ ਨੇ, ਉਹਨਾਂ ਨੂੰ ਸਿੱਧੇ ਰਸਤੇ 'ਤੇ ਸਾਰੇ ਪਾਉਣਗੇ। ਇਸ ਕਰਕੇ ਪੰਡਿਤ ਜੀ ਮਹਿਤਾ ਕਾਲੂ ਜੀ ਨੂੰ ਸਮਝਾਉਂਦੇ ਨੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਅਨੇਕਾਂ ਹੀ ਸੰਸਾਰ ਦੇ ਜੀਆਂ ਦਾ ਉਧਾਰ ਕਰਨਗੇ।
1: ਨਾਮ ਭਗਤ ਦੇ ਦਾਨ ਉਧਾਰਾ,
0: ਕਹਿੰਦੇ ਆਪਣੇ ਸਿੱਖੀ ਸੇਵਕਾਂ ਨੂੰ ਜੋ ਵੀ ਇਹਨਾਂ ਦੇ ਚਰਨਾਂ ਦੇ ਸ਼ਰਨਾਗਤ ਵਿੱਚ ਆਵੇਗਾ, ਕਹਿੰਦੇ ਨੇ ਪਿਆਰਿਓ ਉਹਨਾਂ ਨੂੰ ਨਾਮ ਦੀ ਦਾਤ, ਭਗਤੀ ਦੀ ਦਾਤ ਦੇਣਗੇ। ਕਹਿੰਦੇ ਸੰਸਾਰ ਦੇ ਵਿੱਚ ਨਾਮ ਤੋਂ ਇਲਾਵਾ ਹੋਰ ਕੋਈ ਵੱਡਾ ਦਾਨ ਨਹੀਂ ਹੈ। ਭਾਵੇਂ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਵਿੱਚ ਨੌ ਪ੍ਰਕਾਰ ਦੇ ਦਾਨ ਮੰਨੇ ਗਏ ਹਨ, ਜਿਵੇਂ ਨਮਕ, ਘਿਓ, ਗਊ, ਸਵਰਨ, ਚਾਂਦੀ, ਤੇਲ, ਆਟਾ ਆਦਿਕ, ਪਰ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਤੋਂ ਵੱਡਾ ਦਾਨ ਹੈ ਨਾਮ ਦੀ ਦਾਤ, ਜੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਆਪਾਂ ਨੂੰ ਦਾਨ ਦੇ ਦੇਵੇ। ਇੱਕ ਹੀ ਆਪਾਂ ਚਰਨਾਂ ਦੇ ਵਿੱਚ ਅਰਦਾਸ ਕਰਨੀ, ਪਾਤਸ਼ਾਹ ਜੀ ਮਹਾਰਾਜ ਮੇਲ ਲਿਹੋ ਦਿਆਲ ਟਹਿ ਪੈ ਦੁਆਰਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਕੇ ਆਪ ਜੀ ਕਿਰਤਾਰਥ ਕਰਨਾ ਹੈ। ਇਸੇ ਪ੍ਰਕਾਰ ਪੰਡਿਤ ਜੀ ਸਮਝਾਉਂਦੇ ਨੇ ਮਹਿਤਾ ਕਾਲੂ ਜੀ ਨੂੰ ਕਿ ਅੱਗੇ ਸੰਸਾਰ ਦੇ ਵਿੱਚ ਪਿਆਰਿਓ ਇਹ ਆਪਣੇ ਸੇਵਕਾਂ ਨੂੰ, ਸਿੱਖਾਂ ਨੂੰ ਨਾਮ ਦੀ ਦਾਤ, ਭਗਤੀ ਦੀ ਦਾਤ ਦੇਣ ਕਰਕੇ ਉਹਨਾਂ ਦਾ ਉਧਾਰ ਕਰਨਗੇ।
1: ਦੋਹਰਾ ਵਣ ਤ੍ਰਿਣ ਭੂਮ ਆਕਾਸ਼ ਮਹਿ ਹੋਏ ਅਧਿਕ ਪ੍ਰਤਾਪ,
0: ਫਿਰ ਇੱਥੋਂ ਤੱਕ ਸਾਰੇ ਹੀ ਜਗਤ ਸ੍ਰਿਸ਼ਟੀ ਦੇ ਵਿੱਚ ਵਣ ਜੰਗਲਾਂ ਦੇ ਵਿੱਚ, ਤ੍ਰਿਣ ਸਾਰੇ ਹੀ ਜੜੀ ਬੂਟੀਆਂ, ਦਰਖਤਾਂ ਦੇ ਵਿੱਚ, ਆਕਾਸ਼ ਦੇ ਵਿੱਚ, ਧਰਤੀ ਦੇ ਵਿੱਚ, ਹਰ ਇੱਕ ਥਾਂ 'ਤੇ, ਕਣ ਕਣ ਦੇ ਵਿੱਚ, ਕਹਿੰਦੇ ਪਿਆਰਿਓ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਹੁਤ ਹੀ ਵੱਡਾ ਪ੍ਰਤਾਪ ਹੋਵੇਗਾ।
1: ਪਰਮ ਪੁਰਾਤਨ ਪੁਰਖ ਪਰ ਮਾਨੋ ਕਰਹਿ ਜਾਪ,
0: ਕਹਿੰਦੇ ਇਹ ਆਮ ਬਾਲਕ ਨਹੀਂ ਹੈ, ਇਹ ਆਪ ਪਰਮ ਪੁਰਾਤਨ ਪੁਰਖ ਪਰ, ਕਹਿੰਦੇ ਉਹ ਜੋ ਆਦਿ ਕਾਲ ਤੋਂ ਹੀ ਪਰਮ ਪੁਰਖ ਅਕਾਲ ਵਾਹਿਗੁਰੂ ਪਰਮਾਤਮਾ ਜੀ ਹਨ, ਜਿਨ੍ਹਾਂ ਦਾ ਕੋਈ ਆਦ ਨਹੀਂ ਹੈ, ਜੋ ਆਪ ਹੀ ਆਪਣੇ ਆਪ ਸਵਯੰ ਸੁਤੇ ਪ੍ਰਕਾਸ਼ ਹਨ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹੀ ਆਪ ਜੀ ਦੇ ਕਰਹਿ ਵਿਖੇ ਅਵਤਾਰ ਲੈਣਾ ਕੀਤਾ ਹੈ ਬਜਬਾਲਕ ਸਰੂਪ ਦੇ ਵਿੱਚ। ਮਾਨਵ ਕਰਹਿ ਜਾਪ ਤਾਂ ਆ, ਕਹਿੰਦੇ ਜਿਸ ਪਰਮਾਤਮਾ ਜੀ ਦਾ ਸਾਰੇ ਸੰਸਾਰ ਦੇ ਖਲਕਤ, ਪਸ਼ੂ ਪੰਛੀਆਂ, ਦਰਖਤਾਂ, ਪਹਾੜਾਂ, ਨਦੀਆਂ, ਸਾਗਰਾਂ ਆਦਿਕ ਜਿਹਦੇ ਹੁਕਮ ਦੇ ਵੀ ਚੱਲਦੇ ਹਨ ਪਿਆਰਿਓ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਇਹ ਬਾਬਾ ਮਹਿਤਾ ਕਾਲੂ ਜੀ ਆਪ ਜੀ ਦੇ ਕਰਹਿ ਅਵਤਾਰ ਲੈਣਾ ਕੀਤਾ ਹੈ। ਕਹਿੰਦੇ ਨੇ ਫਿਰ ਗੋ ਵੱਡੇ ਵੱਡੇ ਪਰਬਤ, ਪਹਾੜਾਂ, ਸਾਗਰ, ਪ੍ਰਿਥਵੀ ਆਦਿਕ, ਇਹ ਕਹਿੰਦੇ ਸਾਰੇ ਹੀ ਜਿਸ ਅਕਾਲ ਵਾਹਿਗੁਰੂ ਪਰਮਾਤਮਾ ਨੇ ਸਿਰਜਣਾ ਕੀਤੀ ਹੈ, ਸਾਰੇ ਹੀ ਆਪਣੀ ਆਪਣੀ ਇੱਕ ਮਰਿਆਦਾ ਦੇ ਵੀ ਸਾਰੇ ਬੰਨੇ ਹੋਏ ਹਨ। ਜੇ ਪਿਆਰਿਓ ਸਾਗਰ, ਪਹਾੜਾਂ, ਵੱਡੇ ਵੱਡੇ ਪ੍ਰਿਥਵੀ ਵੀ, ਸਮੁੰਦਰਾਂ ਆਦਿਕ ਵੀ ਜੇ ਆਪਣੀ ਮਰਿਆਦਾ ਤੋੜ ਦੇਣਗੇ ਤਾਂ ਕਹਿੰਦੇ ਪਿਆਰਿਓ ਸਾਰੀ ਸੰਸਾਰ ਦੀ ਸ੍ਰਿਸ਼ਟੀ, ਇਹ ਲੋਕਾਈ ਸਾਰੀ ਇੱਕ ਸੈਕਿੰਡ ਦੇ ਵਿੱਚ ਸਾਰੀ ਹੀ ਨਾਸ਼ ਹੋ ਜਾਵੇਗੀ। ਇਸ ਕਰਕੇ ਕਹਿੰਦੇ ਜਿਸ ਅਕਾਲ ਵਾਹਿਗੁਰੂ ਪਰਮਾਤਮਾ ਜੀ ਨੇ ਹੀ ਇਹ ਸਾਰੇ ਪ੍ਰਿਥਵੀ, ਸੰਸਾਰ, ਸਾਗਰ ਨੂੰ, ਵੱਡੇ ਵੱਡੇ ਪਹਾੜਾਂ ਨੂੰ ਆਪਣੀ ਇੱਕ ਮਰਿਆਦਾ ਦੇ ਕਰਕੇ ਉਹਨਾਂ ਨੂੰ ਸਾਰੇ ਕੰਮ ਕਾਜਾਂ 'ਤੇ ਲਾਇਆ ਹੋਇਆ, ਉਹਨਾਂ ਸਾਰਿਆਂ ਦਾ ਪਤੀ ਅਕਾਲ ਵਾਹਿਗੁਰੂ ਪਰਮਾਤਮਾ ਜੀ ਹਨ। ਕਹਿੰਦੇ ਜੋ ਕਿ ਰਾਤ ਦਿਨ ਉਸ ਹੀ ਵਾਹਿਗੁਰੂ ਪਰਮਾਤਮਾ ਜੀ ਦੇ ਆਗਿਆ ਦੇ ਵਿੱਚ ਹੀ ਚੱਲਦੇ ਹਨ। ਭੈ ਵਿੱਚ ਅਗਨ ਕੱਢੇ ਬੇਕਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਕਹਿੰਦੇ ਪਿਆਰੋ ਇਹ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪਹਿ ਦੇ ਉੱਪਰ ਚੱਲਦੇ ਨੇ, ਉਹਨਾਂ ਦੇ ਬਤਾਏ ਮਰਿਆਦਾ ਦੇ ਮੁਤਾਬਿਕ ਸਾਰੇ ਚੱਲਦੇ ਹਨ। ਧਰਤੀ, ਆਕਾਸ਼, ਅਗਨੀ, ਵਾਯੂ, ਪਤਾਲ ਧਰਤੀ ਪ੍ਰਿਥਵੀ ਆਦਿਕ ਸਾਰੇ ਸਮੁੰਦਰ ਵੀ ਪਸ਼ੂ ਪੰਛੀਆਂ ਵੀ ਕਹਿੰਦੇ ਸਾਰੇ ਹੀ ਅਕਾਲ ਵਾਹਿਗੁਰੂ ਪਰਮਾਤਮਾ ਜੀ ਦੇ ਹੀ ਆਗਿਆ ਦੇ ਅਨੁਸਾਰ ਹੀ ਰਾਤ ਦਿਨ ਚੱਲਦੇ
1: ਘਰ ਵਿਚਾਰ ਉਰ ਨਾਨਕ ਨਾਮਾ
0: ਕਹਿੰਦੇ ਬਾਬਾ ਮਹਿਤਾ ਕਾਲੂ ਜੀ ਅਸੀਂ ਇਸੇ ਪ੍ਰਕਾਰ ਸੋਚ ਵਿਚਾਰ ਕਰਕੇ ਚੰਗੀ ਤਰ੍ਹਾਂ ਆਪ ਜੀ ਦੇ ਬਾਲਕ ਦਾ ਨਾਮ ਨਾਨਕ ਰੱਖਿਆ ਹੈ
1: ਮੈਂ ਰੱਖਿਓ ਅਭਿਰਾਮਾ
0: ਇਸ ਕਰਕੇ ਮੈਂ ਚੰਗੀ ਪ੍ਰਕਾਰ ਸੋਚ ਵਿਚਾਰ ਕਰਕੇ ਇਹ ਸੋਹਣਾ ਨਾਮ ਮੈਨੇ ਆਪ ਜੀ ਦੇ ਬਾਲਕ ਦਾ ਨਾਮ ਨਾਨਕ ਰੱਖਿਆ ਹੈ ਜੋ ਕਿ ਨਾ ਹੀ ਹਿੰਦੂ ਅਤੇ ਨਾ ਹੀ ਮੁਸਲਮਾਨ ਇਹ ਸਾਰੇ ਹੀ ਖਲਕਤ ਦੇ ਇਹ ਸਾਰੀ ਸ੍ਰਿਸ਼ਟੀ ਦੇ ਕਾਇਨਾਤ ਦੇ ਇਹ ਮਾਲਕ ਹਨ
1: ਹਿੰਦੂ ਤੁਰਕ ਜਪਹਿੰਗੇ ਦੋ
0: ਕਹਿੰਦੇ ਜਿਵੇਂ ਆਪ ਜੀ ਜਾਣਦੇ ਹੋ ਕਿ ਹਿੰਦੂ ਆਪਣੇ ਆਪਣੇ ਮੰਤਰਾਂ ਦਾ ਜਾਪ ਕਰਦੇ ਨੇ ਆਪਣੇ ਗੁਰਾਂ ਨੂੰ ਮੰਨਦੇ ਨੇ ਮੁਸਲਮਾਨ ਆਪਣੇ ਆਪਣੇ ਪੀਰ ਪੈਗਾਮਰਾਂ ਨੂੰ ਮੰਨਦੇ ਹਨ ਪਰ ਇਸ ਕਲਯੁੱਗ ਦੇ ਅਵਤਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੇ ਹਿੰਦੂ ਵੀ ਪੂਜਣਗੇ ਅਤੇ ਸਾਰੇ ਮੁਸਲਮਾਨਾਂ ਵੀ ਇਹਨਾਂ ਨੂੰ ਪੀਰ ਕਰਕੇ ਮੰਨਣਗੇ
1: ਨਾਮ ਇਹੋ ਜਾਨ ਹਸੋ
0: ਕਹਿੰਦੇ ਇਸ ਪ੍ਰਕਾਰ ਸੋ ਮਿਲ ਨਾਮ ਇਹ ਜਾਨ ਹਸੋ ਕਹਿੰਦੇ ਨੇ ਇਸ ਕਰਕੇ ਇਹਨਾਂ ਦਾ ਐਸਾ ਮਿਲਿਆ ਜੁਲਿਆ ਨਾਮ ਆਪ ਜੀ ਜਾਣਨਾ ਕਰੋ ਜੋ ਸਾਰੇ ਹੀ ਇਹ ਖਲਕਤ ਦੇ ਕਾਇਨਾਤ ਦੇ ਮਾਲਕ ਨੇ ਨਾ ਕਿ ਕਿਸੇ ਪਕਸ਼ਪਾਤ ਕਹੇ ਨਾ ਹੀ ਕਿਸੇ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਇਹ ਸਾਰੇ ਲੋਕਾਈ ਦੇ ਖਲਕਤ ਦੇ ਸ੍ਰਿਸ਼ਟੀ ਦੇ ਮਾਲਕ ਹਨ ਕਹਿੰਦੇ ਉਸ ਵੇਲੇ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਬਾਬਾ ਮਹਿਤਾ ਕਾਲੂ ਜੀ ਜਿਵੇਂ ਇਹਨਾਂ ਦੀ ਜਨਮ ਪੱਤਰੀ ਅਸਾਂ ਨੇ ਬਣਾਈ ਹੈ ਲਿਖੀ ਹੈ ਉਹਨਾਂ ਦੇ ਜਨਮ ਪੱਤਰੀ ਦੇ ਵਿੱਚ ਗ੍ਰਹਿ ਨਛੱਤਰ ਆਦਿ ਵੇਖ ਕਰਕੇ ਸਾਰੀਆਂ ਚੰਗੀਆਂ ਗੱਲਾਂ ਬਾਤਾਂ ਮੈਂ ਆਪ ਜੀ ਨੂੰ ਕਹਿ ਦਿੱਤੀਆਂ ਸਨ ਕਹਿੰਦੇ ਜੋ ਵੀ ਇਹਨਾਂ ਦੇ ਜਨਮ ਪੱਤਰੀ ਨੂੰ ਵੇਖੇਗਾ ਭਾਓ ਜੋ ਇਹਨਾਂ ਦੇ ਦਰਸ਼ਨ ਪਰਸ਼ਨ ਕਰੇਗਾ ਜੋ ਇਹਨਾਂ ਦੇ ਉਪਦੇਸ਼ਾਂ ਨੂੰ ਸੁਣੇਗਾ ਕਹਿੰਦੇ ਨੇ ਉਹ ਖਿਆਤਾ ਕਹਿੰਦੇ ਉਸ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ
1: ਕਾਲੂ ਪੂਰਨਾ ਲਖੀਐ ਕੋ
0: ਫਿਰ ਵੀ ਕਹਿੰਦੇ ਪੰਡਿਤ ਹਰਦਿਆਲ ਜੀ ਹੇ ਬਾਬਾ ਮਹਿਤਾ ਕਾਲੂ ਜੀ ਆਪ ਜੀ ਮੇਰੀਆਂ ਸਾਰੀਆਂ ਗੱਲਾਂ ਨੂੰ ਝੂਠੀ ਕਰਕੇ ਨਹੀਂ ਜਾਣਨਾ ਕਰੋ ਜੋ ਵੀ ਸੱਚੀ ਸੱਚੀ ਸਾਰੀ ਗੱਲਬਾਤ ਹੈ ਮੈਂ ਆਪ ਜੀ ਦੇ ਸਾਹਮਣੇ ਰੱਖ ਦਿੱਤੀ
1: ਕਹੀ ਸੱਚ ਨਿਸ਼ਚੈ ਹੋਏ ਸੋ
0: ਕਹਿੰਦੇ ਇਸ ਕਰਕੇ ਆਪ ਜੀ ਆਪਣੇ ਮਨ ਵਿੱਚ ਵੀ ਨਿਸ਼ਚਾ ਕਰਕੇ ਇਸ ਗੱਲ ਨੂੰ ਪੱਕੀ ਕਰਕੇ ਜਾਣ ਲਓ ਕਿ ਸੰਸਾਰ ਦੇ ਆਮ ਲੋਕਾਂ ਦੇ ਬਾਲਕਾਂ ਦੇ ਸਮਾਨ ਆਪਣੇ ਬਾਲਕ ਨੂੰ ਨਹੀਂ ਤੁਸੀਂ ਜਾਣਨਾ ਹੈ ਇਹ ਆਪ ਸੰਸਾਰ ਦੇ ਖਲਕਤ ਦੇ ਮਾਲਕ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਪਣੇ ਗ੍ਰਹਿ ਵੇਖੇ ਆਪ ਜੀ ਦੇ ਇਹ ਬਾਲਕ ਰੂਪ ਦੇ ਵਿੱਚ ਅਵਤਾਰ ਲੈਣਾ ਕੀਤਾ ਹੈ
1: ਨਾਨਕ ਨਾਮ ਅਰਥ ਤੇ ਸੁਣੀਏ
0: ਹੁਣ ਸਮਝਾਉਂਦੇ ਨੇ ਇਹ ਬਾਬਾ ਮਹਿਤਾ ਕਾਲੂ ਜੀ ਹੁਣ ਵੀ ਤਾਂ ਆਪ ਜੀ ਦੇ ਮਨ ਦੀ ਸ਼ੰਕਾ ਨਿਰਵਿਰਤ ਨਾ ਹੋਈ ਤਾਂ ਮੈਂ ਆਪ ਜੀ ਦੇ ਬਾਲਕ ਦਾ ਜਿਹੜਾ ਨਾਮ ਨਾਨਕ ਰੱਖਿਆ ਹੈ ਉਸ ਨਾਨਕ ਅੱਖਰ ਦੇ ਨਾਮ ਦੇ ਅਰਥ ਵੀ ਮੈਂ ਆਪ ਜੀ ਨੂੰ ਸੁਣਾ ਦਿੰਦਾ
1: ਹਾਂ
0: ਕਿ ਜੋ ਇਹਨਾਂ ਦਾ ਨਾਮ ਹੈ ਕਹਿੰਦੇ ਬਹੁਤ ਹੀ ਵੱਡਾ ਸ੍ਰੇਸ਼ਟ ਅੱਖਰਾਂ ਵਾਲਾ ਇਹਨਾਂ ਦਾ ਨਾਮ ਅਸੀਂ ਮਿਲਾ ਕਰਕੇ ਰੱਖਣਾ ਕੀਤਾ ਹੈ ਜੋ ਇਹਨਾਂ ਦਾ ਨਾਨਕ ਨਾਮ ਹੈ ਇਹ ਵੱਡੇ ਵੱਡੇ ਸ੍ਰੇਸ਼ਟ ਅੱਖਰਾਂ ਨੂੰ ਜੋੜ ਕਰਕੇ ਮਿਲਾ ਕਰਕੇ ਇਹਨਾਂ ਦਾ ਨਾਮ ਨਾਨਕ ਅਸਾਂ ਨੇ ਰੱਖਿਆ ਉਹਦੀ ਵੀ ਅਰਥ ਆਪ ਜੀ ਸੁਣ ਲੈਣਾ

0: ਕਹਿੰਦੇ ਪੰਡਿਤ ਹਰਦਿਆਲ ਜੀ, ਕਹਿੰਦੇ ਹੇ ਬਾਬਾ ਮਹਿਤਾ ਕਾਲੂ ਜੀ, ਆਪ ਜੀ ਸਭ ਤੋਂ ਪਹਿਲਾਂ ਵੇਖਣਾ ਕਰੋ ਨਾਨਕ ਪਹਿਲੇ ਨੰਨੇ ਨੂੰ ਕੰਨਾ ਲੱਗਿਆ ਹੋਇਆ, ਉਸ ਕੰਨੇ ਨੂੰ ਆਪ ਜੀ ਐੜੇ ਦੀ ਆਵਾਜ਼ ਜਾਣ ਲਓ, ਨਾ ਆ। ਕਹਿੰਦੇ ਫਿਰ ਨਾ ਆ ਨਾ ਕ, ਕਹਿੰਦੇ ਉਹਦਾ ਅਰਥ ਬਣਦਾ ਪਹਿਲੇ ਨੰਨੇ ਮੁਕਤੇ ਦਾ ਨਾਂ ਜਿਹੜਾ ਕਿ ਪੁਰਖ ਹੈ, ਅਤੇ ਨਾ ਅਕ, ਅਕ ਦਾ ਅਰਥ ਬਣਦਾ ਪਿਆਰਿਓ ਜੋ ਨਹੀਂ ਹੈ। ਕਹਿਣ ਤੋਂ ਪਹਾਓ ਇਹ ਸੰਸਾਰ ਦੇ ਵਿੱਚ ਆਮ ਪੁਰਖਾਂ ਦੇ ਸਮਾਨ ਇਹ ਬਾਲਕ, ਇਹ ਪੁਰਖ ਨਹੀਂ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਅਵਤਾਰ ਲੈਣਾ ਕੀਤਾ ਹੈ ਪਿਆਰਿਓ, ਜੋ ਸਾਰੇ ਹੀ ਸੰਸਾਰ ਦੇ ਸੰਬੰਧਨਾਂ ਤੋਂ, ਰਿਸ਼ਤੇ ਨਾਤਿਆਂ ਤੋਂ ਜੋ ਰਹਿਤ ਹੈ, ਰੂਪ ਰੇਖ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਕਹਿੰਦੇ ਕਵੀ ਜੀ ਵੀ ਸਮਝਾਉਂਦੇ ਨੇ ਪਿਆਰਿਓ, ਨਾ ਨੰਨੇ ਨੱਖਰ ਦਾ ਜਿਹੜਾ ਕੰਨਾ ਅੱਖਰ ਹੈ ਉਹਦਾ ਐੜੇ ਦੀ ਆਵਾਜ਼ ਨਿਕਲ ਜਾਵੇਗੀ, ਅਤੇ ਅੱਗੇ ਜਿਹੜੇ ਅਨਕ ਪਾਠ ਬਣ ਜਾਵੇਗਾ, ਨਾ ਅਨਕ, ਇਹ ਤਿੰਨਾਂ ਦੇ ਜੋੜ ਕਰਕੇ ਅੱਖ ਇਸ ਪ੍ਰਕਾਰ ਦੇ ਵੱਖ ਵੱਖ ਹੋ ਜਾਣਗੇ।
1: ਦੂਸਰੇ ਨਕਾਰ ਤੇ ਨਿਕਾਰ ਕੇ ਆਕਾਰ ਕਰ, ਭਾਇਓ ਅੰਨ ਅੱਕ ਚਾਰ ਬਾਰਨ ਸੋ ਕੀਨ ਹੈ।
0: ਕਹਿੰਦੇ ਜਿਵੇਂ ਪੜ੍ਹਨ ਵੇਲੇ ਆਪਾਂ ਪੜ੍ਹਦੇ ਨਾਨਕ, ਇਹ ਤਿੰਨੇ ਅੱਖਰਾਂ ਨੂੰ ਪੜ੍ਹ ਕੇ ਬਣਦੇ ਨੇ, ਪਰ ਜਦੋਂ ਪਹਿਲੇ ਨੰਨੇ ਦੇ ਅੱਖਰ ਨੂੰ, ਕੰਨੇ ਦੀ ਆਵਾਜ਼ ਨੂੰ ਆਪਾਂ ਐੜੇ ਦੀ ਆਵਾਜ਼ ਬਣਾ ਦੇਵੀਏ, ਅਤੇ ਨਾ ਆ ਅਨਕ, ਇਹ ਚਾਰ ਅੱਖਰਾਂ ਦਾ ਸ਼ਬਦ ਬਣ ਜਾਵੇਗਾ। ਪੰਡਿਤ ਜੀ ਸਮਝਾਉਂਦੇ ਨੇ ਕਵੀ ਜੀ ਪਿਆਰਿਓ ਕਿ ਕਹਿੰਦੇ ਨਾ, ਜੋ ਕਿ ਨਕ, ਸਾਰੇ ਹੀ ਦੁੱਖ ਜਿਹੜੇ ਹਨ ਉਹ ਦੁੱਖਾਂ ਤੋਂ, ਅੱਕ ਕਹਿੰਦੇ ਨੇ ਰਹਿਤ ਹੈ, ਐਸੇ ਦੁੱਖਾਂ ਤੋਂ ਰਹਿਤ ਹੋਣ ਵਾਲਾ ਇਹ ਚਾਰ ਅੱਖਰਾਂ ਦਾ ਸ਼ਬਦ ਬਣ ਜਾਵੇਗਾ।
1: ਅੱਕ ਨਾਮ ਦੁੱਖ ਕੋ ਬਿਦਤ ਹੈ ਜਗਤ ਮਦ।
0: ਕਹਿੰਦੇ ਜਿਹੜਾ ਅੱਕ ਸ਼ਬਦ ਹੈ ਅੱਖਰੀ ਦਾ, ਉਹਦਾ ਨਾਮ ਹੈ ਰਹਿਤ ਦੁੱਖ ਕੋ, ਜਿਹੜੇ ਕਿ ਸਾਰੇ ਹੀ ਦੁੱਖਾਂ ਹਨ ਉਹਨਾਂ ਦੁੱਖਾਂ ਤੋਂ ਰਹਿਤ ਹੈ। ਇਹ ਸੰਸਾਰ ਦੇ ਵਿੱਚ ਸਾਰੇ ਹੀ ਲੋਕ, ਵਿਆਕਰਣ ਆਦਿ ਕਰਨ ਵਾਲੇ ਲੋਕ, ਵਿਦਵਾਨ ਲੋਕ ਇਸ ਪ੍ਰਕਾਰ ਸਾਰੇ ਇਸ ਗੱਲ ਨੂੰ ਜਾਣਦੇ ਨੇ, ਇਹਦਾ ਅਰਥ ਕੀ ਬਣੇਗਾ। ਪੰਡਿਤ ਜੀ ਵੀ ਚੰਗੀ ਪ੍ਰਕਾਰ ਸਮਝਾ ਕੇ ਕਹਿੰਦੇ ਨੇ, ਪੰਡਿਤ ਹੇ ਬਾਬਾ ਮਹਿਤਾ ਕਾਲੂ ਜੀ, ਨਾ ਆ ਅਨਕ, ਇਹ ਚਾਰ ਅੱਖਰਾਂ ਦਾ ਨਾਮ ਬਹੁਤ ਵੱਡਾ ਸ੍ਰੇਸ਼ਟ ਹੈ। ਸਾਰੇ ਸੰਸਾਰ ਵਿੱਚ ਕਹਿੰਦੇ ਨੇ ਜਾ ਨਰ ਕੋ ਨਹੀਂ ਦੁੱਖ, ਸਦਾ ਸੁਖਲੀਨ ਹੈ। ਕਹਿੰਦੇ ਨੇ ਇਸ ਦਾ ਅਰਥ ਇਸ ਪ੍ਰਕਾਰ ਦਾ ਮੂਲ ਬਣ ਜਾਵੇਗਾ, ਜਿਸ ਨੂੰ ਕਦੇ ਵੀ ਦੁੱਖ ਨਹੀਂ, ਜੋ ਸਦਾ ਹੀ ਸਤ ਚਿਤ ਆਨੰਦ ਸਰੂਪ ਰਹਿਣ ਵਾਲੇ ਹਨ।
1: ਜਾ ਨਰ ਕੋ ਨਹੀਂ ਦੁੱਖ, ਸਦਾ ਸੁਖਲੀਨ ਹੈ।
0: ਇਹੀ ਇਹਨਾਂ ਦਾ ਸਭ ਤੋਂ ਵੱਡਾ ਸ੍ਰੇਸ਼ਟ ਅਰਥ ਹੈ ਨਾਨਕ ਸ਼ਬਦ ਦਾ, ਕਿ ਜਿਸ ਨੂੰ ਸੰਸਾਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ, ਜੋ ਸਦਾ ਹੀ ਸੁੱਖ ਦੇ ਵਿੱਚ ਹੀ ਆਪਣੇ ਆਨੰਦ ਅਵਸਥਾ ਦੇ ਵਿੱਚ ਲੀਨ ਰਹਿਣ ਵਾਲੇ ਹਨ।
1: ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ।
0: ਇਸ ਕਰਕੇ ਹੈ ਬਾਬਾ ਮਹਿਤਾ ਕਾਲੂ ਜੀ, ਆਪ ਜੀ ਇਸ ਨਾਨਕ ਨਾਮ ਦੇ ਅਰਥ ਨੂੰ ਚੰਗੀ ਪ੍ਰਕਾਰ ਆਪਣੇ ਮਨ ਦੇ ਵਿੱਚ ਵੀ ਸੋਚ ਵਿਚਾਰ ਨਾ ਕਰੋ, ਜਾਣ ਨਾ ਕਰੋ, ਜਿਸ ਪ੍ਰਕਾਰ ਚੰਗੀ ਪ੍ਰਕਾਰ ਸਾਨੇ ਵਿਚਾਰ ਕੇ ਨਾਮ ਰੱਖਿਆ ਹੈ।
1: ਚਿਤਾਨੰਦ ਨਿਤ ਭਗਤ ਅਧੀਨ ਹੈ,
0: ਕਿ ਜੋ ਕਿ ਸਤ ਚਿਤ ਆਨੰਦ ਸਰੂਪ ਰਹਿਣ ਵਾਲੇ ਇਹ ਅਵਤਾਰੀ ਪੁਰਖ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਹਨ। ਨਿਤ ਭਗਤ ਅਧੀਨ ਹੈ, ਜੋ ਕਿ ਸਦਾ ਹੀ ਆਪਣੇ ਭਗਤਾਂ ਦੇ, ਦਾਸਾਂ ਦੇ, ਸੇਵਕਾਂ ਦੇ ਅਧੀਨ ਰਹਿਣ ਵਾਲੇ ਹਨ। ਇਹ ਸੰਸਾਰ ਦੇ ਤਾਰਨਹਾਰ, ਨਾ ਹੀ ਕਿਸੇ ਜਾਤੀ ਦੇ ਪਖਸ਼ਪਾਤ ਵਾਲੇ, ਜੋ ਸੰਪੂਰਨ ਸ੍ਰਿਸ਼ਟੀ ਦੇ, ਕਾਇਨਾਤ ਦੇ ਆਪ ਮਾਲਕ ਨੇ, ਜੋ ਸਦਾ ਹੀ ਦੁੱਖਾਂ ਤੋਂ ਰਹਿਤ ਸਤ ਚਿਤ ਆਨੰਦ ਸਰੂਪ, ਜੋ ਜਿਸਾ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ, ਇਸੇ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਸਰੂਪ ਹੈ, ਜੋ ਸਦਾ ਆਪਣੇ ਭਗਤਾਂ ਦੇ ਅਧੀਨ ਰਹਿਣ ਵਾਲੇ ਹਨ।
1: ਪਰਮ ਹਰਖ ਕਾਲੂ ਕਰਤ ਸੁੰਦਜ ਬਰ ਕੇ ਬੈਨ।
0: ਕਹਿੰਦੇ ਪਿਆਰਿਓ, ਇਸ ਪ੍ਰਕਾਰ ਜਦੋਂ ਚੰਗੀ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਨਾਮ ਦੇ ਅੱਖਰਾਂ ਦਾ ਅਰਥ ਜਦੋਂ ਬਾਬਾ ਮਹਿਤਾ ਕਾਲੂ ਜੀ ਨੇ ਸੁਣਿਆ ਹੈ, ਉਸ ਵੇਲੇ ਕਹਿੰਦੇ ਨੇ ਉਹਨਾਂ ਦਾ ਸਾਰਾ ਸੰਸਾਰ ਨਿਰਵਿਰਤ ਹੋਇਆ, ਕਿਸੇ ਪ੍ਰਕਾਰ ਦਾ ਕੋਈ ਮਨ ਵਿੱਚ ਦੁਬਿਧਾ ਨਾ ਰਹੀ। ਕਿਹਾ ਗਿਆ ਸੰਸਾਰ ਦੇ ਵਿੱਚ ਲੋਕਾਂ ਦੇ ਵਿੱਚ ਪਖਸ਼ਪਾਤ, ਤਰਕ ਵਿਤਰਕ ਹੋਵੇਗਾ। ਉਸ ਵੇਲੇ ਪ੍ਰਥਮ ਇਹ ਵੱਡੇ ਨਾਨਕ ਸ਼ਬਦ ਦੇ ਅਰਥਾਂ ਨੂੰ ਸੁਣ ਕਰਕੇ ਉਸ ਵੇਲੇ ਬਾਬਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ।
1: ਸਾਦਰ ਦੀਨ ਉਪਾਏ ਨੰਗਯੋ ਬਹੁਰ ਨਿਜ ਐਨ।
0: ਕਹਿੰਦੇ ਪਿਆਰੋ, ਚੰਗੀ ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਵੀ ਉਸ ਦਿਜਬਰ ਪੰਡਿਤ ਹਰਦਿਆਲ ਜੀ ਨੂੰ ਚੰਗੀ ਪ੍ਰਕਾਰ ਉਹਨਾਂ ਦਾ ਸਤਿਕਾਰ ਕੀਤਾ ਹੈ, ਭੇਟਾਵਾਂ ਦਿੱਤੀਆਂ ਗਈਆਂ ਹਨ, ਚੰਗੀ ਪ੍ਰਕਾਰ ਸਤਿਕਾਰ ਕਰਕੇ ਵਾਪਸ ਆਪਣੇ ਘਰੇ ਚਲੇ ਜਾਂਦੇ।
1: ਚੌਵਈ ਜਾਵਤ ਦਿਜਬਰ ਹਿਰਦੈ ਵਿਚਾਰਤ।
0: ਫਿਰ ਕਹਿੰਦੇ ਪਿਆਰਿਓ, ਜਦੋਂ ਆਪਣੀ ਸਤਿਕਾਰ ਲੈ ਕਰਕੇ ਭੇਟਾ ਆਦਿ ਲੈ ਕਰਕੇ ਪੰਡਿਤ ਜੀ ਜਾਂਦੇ ਨੇ, ਉਹ ਜਾਂਦਿਆਂ ਜਾਂਦਿਆਂ ਕਹਿੰਦੇ ਪਿਆਰ ਆਪਣੇ ਮਨ ਦੇ ਵਿੱਚ ਬਹੁਤ ਹੀ ਪ੍ਰਕਾਰ ਦੇ ਗਿਣਤੀਆਂ ਕਰਦੇ ਸਨ, ਵਿਚਾਰਦੇ ਸਨ, ਉਹ ਕੀ ਵਿਚਾਰਦੇ ਹਨ।
1: ਘਟੀ ਗਿਣਤ ਹੋਵਤ ਅਤਾਰਤ।
0: ਕਹਿੰਦੇ ਜਾਂਦਿਆਂ ਜਾਂਦਿਆਂ ਇਸੇ ਪ੍ਰਕਾਰ ਦੇ ਆਪਣੇ ਮਨ ਵਿੱਚ ਸੋਚਾਂ ਸੋਚਦੇ ਨੇ, ਵਿਚਾਰਾਂ ਵਿਚਾਰਦੇ ਸਨ। ਕੀ ਵਿਚਾਰਦੇ ਨੇ ਪਿਆਰਿਓ, ਕਿ ਜੋ ਕਿ ਪੰਡਿਤ ਹਰਦਿਆਲ ਜੀ ਨੇ ਐਸੇ ਅਵਤਾਰੀ ਪੁਰਖ ਆਪ ਨਾਰਾਇਣ ਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸੰਸਾਰ ਦੇ ਵਿੱਚ ਅਵਤਾਰ ਲੈਣਾ ਕੀਤਾ ਹੈ, ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸ ਪ੍ਰਕਾਰ ਦੇ ਕਿਹੋ ਜਿਹੇ ਉਹ ਕੌਤਕ ਕਰਚਣਗੇ, ਕਿਵੇਂ ਜੇ ਸੰਸਾਰ ਦੇ ਸ੍ਰਿਸ਼ਟੀ ਨੂੰ ਆਪਣੇ ਇੱਕ ਸਿਧਾਂਤ ਦੇ ਉੱਪਰ ਚਲਾਉਣਗੇ, ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਿਆ ਦੇਣਗੇ ਅੱਗੇ ਆਉਣ ਵਾਲੇ ਸੰਸਾਰ ਨੂੰ, ਉਹ ਸਮਾਂ ਮੈਂ ਦੇਖ ਪਾਵਾਂਗਾ ਬਈ ਕਿ ਨਹੀਂ। ਇਹ ਕਹਿੰਦੇ ਇਸ ਵਿਚਾਰਾਂ ਨੂੰ ਸੋਚਦੇ ਹੋਏ ਵਿਚਾਰਦੇ ਹੋਏ ਪੰਡਿਤ ਹਰਦਿਆਲ ਜੀ ਬੜੇ ਦੁਖੀ ਹੋ ਰਹੇ।
1: ਦੇਹ ਬ੍ਰਿਧ ਵੀ ਬੈਸ ਬਿਹਾਵਾ।
0: ਕਿਸ ਪ੍ਰਕਾਰ, ਕਿਉਂਕਿ ਵਿਚਾਰਦੇ ਨੇ ਪੰਡਿਤ ਹਰਦਿਆਲ ਜੀ ਕਿ ਦੇਹ ਬ੍ਰਿਧ ਵੀ, ਕਹਿੰਦੇ ਆਪਣਾ ਸਰੀਰ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਬ੍ਰਿਧ ਅਵਸਥਾ ਵਿੱਚ ਪਹੁੰਚ ਗਿਆ। ਬੈਸ ਬਿਹਾਵਾ ਅਤੇ ਆਰਬਲਾ ਵੀ ਬਹੁਤ ਜ਼ਿਆਦਾ ਹੋਣ ਕਰਕੇ ਸਰੀਰੀ ਬਿਰਧ ਅਵਸਥਾ ਵਿੱਚ ਹੋਇਆ।
1: ਯਾ ਤੇ ਪਯੋ ਮੁਝ ਮਨ ਪਛਤਾਵਾ।
0: ਇਸ ਕਰਕੇ ਪੰਡਿਤ ਜੀ ਸੋਚਦੇ ਨੇ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੈ, ਕਿਉਂਕਿ ਮੈਂ ਆਪਣਾ ਸਰੀਰ ਦੇ ਆਰਬਲਾ ਕਰਕੇ ਉਮਰਾਂ ਕਰਕੇ ਬਹੁਤ ਬਿਰਧ ਹੋ ਚੁੱਕਾ ਹਾਂ, ਅਤੇ ਮਨ ਵਿੱਚ ਇਸ ਪ੍ਰਕਾਰ ਦਾ ਮੇਰੇ ਬਹੁਤ ਜ਼ਿਆਦਾ ਡਰ ਵੀ ਹੈ, ਇਹ ਪਛਤਾਉਂਦਾ ਵੀ ਹਾਂ।
1: ਨਹੀਂ ਦੇਖੋ ਮੈਂ ਇਹ ਪਰਤਾਪੂ,
0: ਕਿ ਮੈਂ ਇਸ ਸੰਸਾਰ ਦੇ ਵਿੱਚ ਐਸੇ ਅਵਤਾਰੀ ਪੁਰਖ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਦੇ ਕੌਤਕਾਂ ਨੂੰ, ਉਹਨਾਂ ਦੇ ਪ੍ਰਤਾਪ ਨੂੰ ਸੰਸਾਰ ਦੇ ਵਿੱਚ ਮੈਂ ਦੇਖ ਪਾਵਾਂਗਾ ਕਿ ਨਹੀਂ। ਇਸ ਪ੍ਰਕਾਰ ਦਾ ਆਪਣੇ ਮਨ ਵਿੱਚ ਸੋਚਾਂ ਸੋਚਦੇ
1: ਭੂਰ ਬਿਸੂਰਤ ਪੰਡਿਤ ਆਪੋ,
0: ਕਹਿੰਦੇ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ, ਕਹਿੰਦੇ ਬਹੁਤ ਹੀ ਲਾਹਨਤਾ ਪਾਉਂਦੇ ਨੇ, ਆਪਣੇ ਆਪ ਨੂੰ ਖਿੱਚਦੇ ਜਾਂਦੇ ਨੇ ਪੰਡਿਤ ਜੀ ਕਿ ਮੈਂ ਕੀ ਕਰਾਂ, ਇਹਨੇ ਜ਼ਿਆਦਾ ਅਵਸਥਾ ਅਰਬਲਾ ਹੋ ਚੁੱਕੀ ਹੈ, ਜਿਸ ਵੇਲੇ ਆਪ ਪਰਮਾਤਮਾ ਨੇ ਇਹ ਸੰਸਾਰ ਦੇ ਅਵਤਾਰ ਲੈਣਾ ਕੀਤਾ ਹੈ ਕਲਯੁਗ ਨੂੰ ਉਤਾਰਨ ਦੇ ਵਾਸਤੇ, ਮੈਂ ਉਸ ਪਰਮਾਤਮਾ ਦੇ ਕੌਤਕਾਂ ਨੂੰ ਸੰਸਾਰ ਵੀ ਵੇਖ ਪਾਵਾਂਗਾ ਕਿ ਨਹੀਂ, ਉਹਨਾਂ ਦੇ ਪ੍ਰਤਾਪ ਨੂੰ ਮੈਂ ਜਾਣ ਪਾਵਾਂਗਾ ਕਿ ਨਹੀਂ, ਕਿਸ ਪ੍ਰਕਾਰ ਆਉਣ ਵਾਲੇ ਅੱਗੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਜਸ ਨੂੰ, ਇਹਨਾਂ ਦੇ ਪ੍ਰਤਾਪ ਨੂੰ ਮੈਂ ਵੇਖ ਸਕਾਂਗਾ ਕਿ ਨਹੀਂ। ਇਹ ਗੱਲਾਂ ਬਾਤਾਂ ਸੋਚਦਾ ਵਿਚਾਰਦਿਆਂ ਹੋਇਆ ਪੰਡਿਤ ਜੀ ਆਪਣੇ ਆਪ ਦੇ ਵਿੱਚ ਮੋਹਨ ਜ਼ਿਆਦਾ ਖਿੱਚਦੇ ਜਾਂਦੇ।
1: ਕਉ ਲਗਮੈ ਜੀਵੋ ਜਗ ਮਾਹੀ,
0: ਤੇ ਕਹਿੰਦੇ ਨੇ ਕਿ ਉਦੋਂ ਤੱਕ ਮੈਂ ਸੰਸਾਰ ਦੇ ਵਿੱਚ ਜੀਵਤ ਰਹਿ ਸਕਦਾ ਕਿ ਨਹੀਂ, ਰਹਾਂਗਾ ਕਿ ਨਹੀਂ ਜੀਵਤ, ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਇਸ ਬਾਲਕ ਦੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਾ ਸੰਸਾਰ ਨੂੰ ਲੋਕਾਂ ਨੂੰ ਉਤਾਰਨ ਦੇ ਵਾਸਤੇ ਪਹੁੰਚੇ ਨੇ, ਕਿਵੇਂ ਕਿਵੇਂ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤੇ ਜਾਂਦੇ ਨੇ, ਕਿਵੇਂ ਸੰਸਾਰ ਨੂੰ ਇਹ ਤਾਰਨਗੇ, ਇਹਨਾਂ ਦੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਮੈਂ ਸੁਣ ਪਾਵਾਂਗਾ ਕਿ ਨਹੀਂ, ਇਹਨਾਂ ਦੇ ਪ੍ਰਤਾਪ ਨੂੰ ਵੇਖ ਲਵਾਂਗਾ ਕਿ ਨਹੀਂ। ਕਹਿੰਦੇ ਉਦੋਂ ਤੱਕ ਮੇਰੀ ਅਵਸਥਾ, ਮੇਰਾ ਜੀਵਨ ਰਹਿ ਸਕਦਾ ਕਿ ਨਹੀਂ, ਇਸ ਪ੍ਰਕਾਰ ਦੀ ਵਿਚਾਰ ਪੰਡਿਤ ਜੀ ਸੋਚਾਂ ਸੋਚਦੇ ਹਨ।
1: ਭਾਗ ਹੈ ਕਿ ਮਮ ਨਾਹੀ,
0: ਕਹਿੰਦੇ ਮੇਰੇ ਪਹਿਲੇ ਪੂਰਨ ਕੇ ਜਨਮ ਦੇ ਬਹੁਤ ਵੱਡੇ ਚੰਗੇ ਭਾਗ ਹੈ ਕਿ ਨਹੀਂ, ਕਹਿੰਦੇ ਉਸ ਵੇਲੇ ਮੈਂ ਜੀਵਤ ਰਹਿ ਕਰਕੇ ਇਹਨਾਂ ਦੇ ਪ੍ਰਤਾਪ ਨੂੰ ਆਪਣੇ

0: ਆਪ ਨੂੰ, ਇਹਨਾਂ ਦੇ ਉਪਦੇਸ਼ਾਂ ਨੂੰ, ਇਹਨਾਂ ਦੇ ਸੰਸਾਰ ਵਿੱਚ ਹੋਣ ਵਾਲੇ ਯਸ਼ ਨੂੰ ਆਪਣੇ ਅੱਖਾਂ ਦੇ ਦੁਆਰਾ ਮੈਂ ਵੇਖ ਸਕਾਂ।
1: ਸੰਗਤ ਪਾਹੀ,
0: ਕਿਸ ਪ੍ਰਕਾਰ ਇਹ ਸੰਸਾਰ ਸਾਗਰ ਤੋਂ ਸੰਸਾਰ ਦੇ ਲੋਕਾਂ ਨੂੰ ਇਹ ਉਧਾਰ ਕਰਨਗੇ। ਜੋ ਨਰ ਵੀ, ਜੋ ਮਨੁੱਖ ਵੀ, ਜੋ ਸੰਸਾਰ ਦੇ ਜੀਵ, ਕੋਈ ਵੀ ਜਾਤੀ ਵਰਨ ਆਦਿਕ ਦਾ ਹੋਵੇ, ਜੋ ਵੀ ਇਹਨਾਂ ਦੇ ਚਰਣਾਂ ਦੇ ਸ਼ਰਨ ਵਿੱਚ ਆਵੇਗਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਨਾਂ ਦਾ ਉਧਾਰ ਕਰਨਗੇ। ਇਹ ਸਾਰੇ ਇਹਨਾਂ ਦੇ ਕੌਤਕ ਨੂੰ ਮੈਂ ਵੇਖ ਸਕਾਂ।
1: ਕਰੋ ਮੈਂ ਕਰੇ ਉਧਾਰਾ।
0: ਫਿਰ ਪੰਡਿਤ ਜੀ ਸੋਚਦੇ ਨੇ ਕਿ ਮੈਂ ਵੀ ਜਾ ਕਰਕੇ ਸਤਿਗੁਰੂ ਮਹਾਰਾਜ ਦੇ ਚਰਣਾਂ ਦੇ ਵਿੱਚ ਬੇਨਤੀ ਕਰਾਂਗਾ ਕਿ ਮੇਰਾ ਵੀ ਸੰਸਾਰ ਸਾਗਰ ਤੋਂ ਉਧਾਰ ਕਰ ਦੇਵੋ।
1: ਭਾਉ ਬੰਧਨ ਤੇ ਹੋਏ ਛੁਟਕਾਰਾ।
0: ਕਹਿੰਦੇ ਸੰਸਾਰ ਦੇ ਜਨਮ ਮਰਨ ਦਾ ਜਿਹੜਾ ਬਹੁਤ ਹੀ ਵੱਡਾ ਦੁੱਖ ਹੈ ਪਿਆਰਿਓ, ਬਾਰ ਬਾਰ ਜਨਮ ਲੈਣਾ, ਬਾਰ ਬਾਰ ਮਰਨਾ ਹੈ, 84 ਲੱਖ ਗੇੜਿਆਂ ਵਿੱਚ ਭੋਗ ਭੋਗ ਕਰਕੇ ਯੋਨੀਆਂ ਦੇ ਵਿੱਚ ਫਿਰ ਜਨਮ ਲੈਣਾ ਹੈ। ਇਹ ਜਨਮ ਮਰਨ ਦੇ ਬਹੁਤ ਹੀ ਵੱਡਾ ਇੱਕ ਬੰਧਨ ਹੈ। ਇਸ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਪਾਉਣ ਦੇ ਵਾਸਤੇ ਮੈਂ ਵੀ ਸਤਿਗੁਰੂ ਮਹਾਰਾਜ ਦੇ ਚਰਣਾਂ ਵਿੱਚ ਬੇਨਤੀ ਕਰਾਂਗਾ।
1: ਮੋਹਰਾ ਅੰਤਰਜਾਮੀ ਜਾਨਹੀ ਮਮ ਉਰ ਕੀਜੇ ਬਾਲ।
0: ਫਿਰ ਕਹਿੰਦੇ ਪੰਡਿਤ ਹਰਦਿਆਲ ਜੀ, ਜੋ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਹਨ, ਜੋ ਸਾਰਿਆਂ ਦੇ ਘੜ ਘੜ ਕੇ ਅੰਤਰ ਕੀ ਜਾਣਤ ਵਾਸੀ ਉਹਨਾਂ ਦੀ ਅਵਸਥਾ ਹੈ, ਆਪ ਪਰਮਾਤਮਾ ਸਰੂਪ ਜੀ ਹਨ, ਜੋ ਕਹਿੰਦੇ ਉਹਨਾਂ ਨੇ ਮੇਰੀ ਮਨ ਦੀ ਵੀ ਦਰਸ਼ਾ, ਮੇਰੇ ਮਨ ਦੀ ਹਾਲ ਵਿਥਿਆ ਜੋ ਉਹਨਾਂ ਨੇ ਜਾਣ ਲਈ।
1: ਲੀਲਾ ਕਛੁਕ ਦਿਖਾਏ ਮੁਝ ਦੇਹ ਉਪਦੇਸ਼ ਦਿਆਲ।
0: ਤਾਂ ਕਹਿੰਦੇ ਐਸੇ ਅੰਤਰ ਜਾਮੇ ਸਤਿਗੁਰੂ ਜੀ ਵੀ ਮੇਰੇ ਮਨ ਦੀ ਵਿਥਿਆ ਨੂੰ ਜਾਣ ਕਰਕੇ ਐਸਾ ਕੁਛ ਕੁ ਐਸਾ ਮੇਰੇ ਸਾਹਮਣੇ ਇੱਕ ਦ੍ਰਿਸ਼ਟ ਮਾਤਰ ਮੈਨੂੰ ਕੌਤਕ ਦਿਖਾ ਦੇਵੇ, ਅਤੇ ਜਿਸ ਕਰਕੇ ਮੈਨੂੰ ਉਪਦੇਸ਼ ਕਰਕੇ ਦਿਆਲਤਾ ਹੋ ਕਰਕੇ ਮੈਨੂੰ ਨਿਹਾਲ ਕਰਨਗੇ। ਐਸਾ ਆਪਣੇ ਮਨ ਵਿੱਚ ਪੰਡਿਤ ਹਰਦਿਆਲ ਜੀ ਵਿਚਾਰ ਸੋਚਦੇ ਨੇ ਕਿ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤਾਂ ਬਾਲਕ ਅਵਸਥਾ ਦੇ ਵਿੱਚ ਹੈ, ਉਹਨਾਂ ਦੇ ਵੱਡੇ ਹੋਣ ਤੱਕ ਸੰਸਾਰ ਦੇ ਉਧਰਣ ਕਰਨ ਦੇ ਵਾਸਤੇ ਜਿਹੜੇ ਕੌਤਕ ਹੋਣੇ ਰਚਣ ਵਾਲੇ ਨੇ, ਉਦੋਂ ਤੱਕ ਮੈਂ ਜੀਵਿਤ ਰਹਿ ਸਕਦਾ ਕਿ ਨਹੀਂ, ਪਰ ਜਿਹਦੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਅੰਦਰ ਜਾਮੀ ਹੈ, ਤਾਂ ਇਸ ਹੀ ਬਾਲਕ ਅਵਸਥਾ ਦੇ ਵਿੱਚ ਹੀ ਮੈਨੂੰ ਕੋਈ ਦ੍ਰਿਸ਼ ਮਾਤਰ ਸੰਕੇਤ ਦੇ ਕਰਕੇ ਮੇਰੇ 'ਤੇ ਕਿਰਪਾ ਕਰ ਦੇਵੋ, ਐਸਾ ਮੇਰੇ ਉੱਪਰ ਉਪਦੇਸ਼ ਕਰਕੇ ਮੈਨੂੰ ਨਿਹਾਲ ਕਰ ਦੇਣਾ ਹੈ, ਇਹ ਸੰਸਾਰ ਦੇ ਜਨਮ ਮਰਨ ਤੋਂ ਮੇਰਾ ਵੀ ਉਧਾਰ ਕਰ ਦੇਣਾ ਹੈ।
1: ਭਈ ਸਹਿਤ ਗਿਆਨ ਕੇ ਬੋਲਹਿ ਜਬ ਲਾ।
0: ਕਹਿੰਦੇ ਫਿਰ ਪੰਡਿਤ ਜੀ ਵਿਚਾਰ ਕਰਦੇ ਨੇ ਕਿ ਜਦੋਂ ਤੱਕ ਇਹ ਬਾਲਕ ਅਵਸਥਾ ਵਿੱਚੋਂ ਤਰੁਣ ਅਵਸਥਾ ਵਿੱਚ ਪਹੁੰਚਣਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ, ਤਾਂ ਕਹਿੰਦੇ ਉਦੋਂ ਫਿਰ ਗਿਆਨ ਦੇ ਸਹਿਤ ਹੋ ਕਰਕੇ ਸੰਸਾਰ ਦੇ ਲੋਕਾਂ ਨੂੰ ਜਦੋਂ ਇਹ ਉਪਦੇਸ਼ ਦੇਣਗੇ, ਧਰਮ ਦੇ ਰਸਤੇ 'ਤੇ ਚਲਾਉਣਗੇ, ਸਾਰਿਆਂ ਨੂੰ ਸ੍ਰੇਸ਼ਟ ਰੀਤੀ ਦੇ ਮਾਰਗ ਦੇ ਮਰਿਆਦਾ ਦੇ ਵਿੱਚ ਬੰਧਣਗੇ, ਉਦੋਂ ਤੋਂ ਕਹਿੰਦੇ ਨੇ ਮੈਂ ਸੰਸਾਰ ਵਿੱਚ ਜੀਵਿਤ ਰਹਿ ਸਕਦਾ ਕਿ ਨਹੀਂ, ਕਿ ਜਦੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਿਆਨਮਈ ਅੰਮ੍ਰਿਤਮਈ ਉਪਦੇਸ਼ ਦੇਣਗੇ।
1: ਰਾਖੋ ਇਹ ਸਰੀਰ ਮਮ ਤਬ ਲਾਓ।
0: ਤਾਂ ਮੇਰੀ ਤਾਂ ਇਹੀ ਅਰਦਾਸ ਚਰਣਾਂ ਵਿੱਚ ਜੋਦੜੀ ਬੇਨਤੀ ਕਰਦਾ ਹਾਂ ਪਾਤਸ਼ਾਹ ਮਹਾਰਾਜ ਜੀ ਦੇ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਮੇਰੇ ਸਰੀਰ ਨੂੰ ਮੈਂ ਉਦੋਂ ਤੱਕ ਹੀ ਰੱਖ ਸਕਾਂ ਜਦੋਂ ਤੱਕ ਆਪਣੇ ਮੁੱਖ ਤੋਂ, ਆਪ ਜੀ ਦੇ ਮੁੱਖ ਤੋਂ ਅੰਮ੍ਰਿਤਮਈ ਗਿਆਨ ਦੇ ਉਪਦੇਸ਼ ਨੂੰ ਮੈਂ ਆਪਣੇ ਕੰਨਾਂ ਦੁਆਰਾ ਸੁਣ ਸਕਾਂ। ਆਪ ਜੀ ਦੇ ਸੰਸਾਰ 'ਤੇ ਹੋਣ ਵਾਲੇ ਐਸੇ ਕਰਾਮਾਤਾਂ ਨੂੰ, ਐਸੇ ਵੱਖ ਵੱਖ ਪ੍ਰਕਾਰ ਦੇ ਆਪ ਜੀ ਦੇ ਪ੍ਰਤਾਪ ਨੂੰ ਮੈਂ ਆਪ ਜੀ ਦੇ ਅੱਖਾਂ ਦੇ ਦੁਆਰਾ ਵੇਖ ਸਕਾਂ, ਹੇ ਸਤਿਗੁਰੂ ਪਾਤਸ਼ਾਹ ਮਹਾਰਾਜ, ਮੈਂ ਉਦੋਂ ਤੱਕ ਹੀ ਜੀਵਿਤ ਰਹਿ ਸਕਾਂ।
1: ਕਰਤ ਮਨੋਰਥ ਗਯੋ ਨਿਕੇਤਾ।
0: ਕਹਿੰਦੇ ਇਸ ਪ੍ਰਕਾਰ ਦਾ ਮਨੋਰਥ ਕਰਦਿਆਂ ਹੋਇਆਂ, ਮਨ ਵਿੱਚ ਵਿਚਾਰਾਂ ਸੋਚਾਂ ਸੋਚਦਿਆਂ ਹੋਇਆਂ ਪੰਡਿਤ ਹਰਦਿਆਲ ਜੀ ਵਾਪਸ ਆਪਣੇ ਘਰੇ ਚਲੇ ਗਏ।
1: ਜਪਤ ਨਾਮ ਅਪਵਰ ਗਹਿ ਹੇਤਾ।
0: ਕਹਿੰਦੇ ਨੇ ਸਦਾ ਹੀ ਜਾ ਕਰਕੇ ਆਪਣੇ ਘਰੇ ਦੇ ਵਿੱਚ ਹੀ ਵਾਹਿਗੁਰੂ ਪਰਮਾਤਮਾ ਜੀ ਦਾ ਨਾਮ ਮੋਕਸ਼ ਦੇ ਵਾਸਤੇ ਜਪਦੇ ਰਹਿੰਦੇ ਸਨ ਕਿ ਮੇਰਾ ਵੀ ਉਧਾਰ ਹੋਵੇ, ਮੇਰਾ ਵੀ ਕਲਿਆਣ ਹੋ ਜਾਵੇ। ਐਸੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਆਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨ ਸ਼ਰਨ ਨੂੰ ਮੈਂ ਆਪਣੇ ਹੱਥਾਂ ਦੇ ਦੁਆਰਾ ਪਰਸਨ ਕੀਤੇ ਨੇ, ਉਹਨਾਂ ਦੇ ਚਰਨਾਂ ਨੂੰ ਆਪਣੇ ਮੱਥੇ 'ਤੇ ਮੈਂ ਛੁਹਾਏ ਹਨ, ਅਤੇ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਵੀ ਮੋਕਸ਼ ਦੀ ਦਾਤ ਪ੍ਰਾਪਤੀ ਕਰ ਦੇਵੇ।
1: ਇਹ ਪਸ਼ਚਾਤ ਹੈ ਬੀਤਿਓ ਕਾਲਾ।
0: ਕਹਿੰਦੇ ਇਸ ਪ੍ਰਕਾਰ ਵਾਰਤਾਲਾਪ ਹੋਣ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਾਵਨ ਨਾਨਕ ਨਾਮ ਪੰਡਿਤ ਜੀ ਨੇ ਰੱਖਣਾ ਕੀਤਾ ਹੈ, ਜਿਸ ਨਾਨਕ ਦੇ ਅਰਥ ਬਾਬਾ ਮਹਿਤਾ ਕਾਲੂ ਜੀ ਨੇ ਸੁਣਾਏ ਹਨ, ਆਪ ਜੀ ਸੰਗਤ ਨੇ ਸ਼੍ਰਵਣ ਕੀਤੇ ਹਨ, ਕਹਿੰਦੇ ਸਾਰਾ ਦਿਨ ਗੱਲਬਾਤ ਹੁਰਦਿਆਂ ਹੋਇਆ ਕਈ ਸਮਾਂ ਬਤੀਤ ਹੋਇਆ ਹੈ।
1: ਇਹ ਪਸ਼ਚਾਤ ਬੀਤਿਓ ਕਾਲ।

0: ਕਹਿੰਦੇ ਉਸ ਤੋਂ ਬਾਅਦ ਕਹਿੰਦੇ ਬਹੁਤ ਹੀ ਜ਼ਿਆਦਾ ਸਮਾਂ ਬਤੀਤ ਹੋਇਆ।
1: ਸਨੇ ਤਨ ਹੋਤ ਵਿਸਾਲਾ।
0: ਕਹਿੰਦੇ ਬਾਲਕ ਪ੍ਰੀਤਮ ਜਗਤ ਗੁਰੂ ਬਾਬਾ ਨਾਨਕ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਮਹਾਰਾਜ ਹੌਲੀ ਹੌਲੀ ਕਰਕੇ ਆਪਣੀ ਉਰਬਲਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵੱਧਦੀ ਜਾਂਦੀ ਹੈ। ਬਾਲਕ ਅਵਸਥਾ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹੁਣ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ ਹੈ। ਹੌਲੀ ਹੌਲੀ ਸਮੇਂ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਉਮਰ ਉਹਨਾਂ ਦਾ ਸਰੀਰ ਉਹ ਵੀ ਵੱਧਦਾ ਜਾ ਰਿਹਾ ਹੈ।
1: ਜਹਿ ਪਿਦ ਹਿਰਦੈ ਗਿਆਨ ਮੁਮੋਖੋ।
0: ਕਹਿੰਦਾ ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਜੋ ਵੀ ਐਸੇ ਸਿੱਖ ਸੇਵਕ ਸੱਜਣ ਲੋਕ ਹਨ ਜੋ ਆਪਣੇ ਮੁਕਤੀ ਦੀ ਚਾਹ ਰੱਖਣ ਵਾਲੇ ਨੇ ਜੋ ਸੰਸਾਰ ਸਾਗਰ ਤੋਂ ਪਹੁ ਸਾਗਰ ਤੋਂ ਤਰਨਾ ਚਾਹੁੰਦੇ ਹਨ ਉਹ ਕਹਿੰਦੇ ਨੇ ਇਸ ਪ੍ਰਕਾਰ ਗਿਆਨ ਦਾ ਉਪਦੇਸ਼ ਲੈ ਕਰਕੇ ਸੰਸਾਰ ਸਾਗਰ ਤੋਂ ਤਰਨ ਦੀ ਇੱਛਾ ਰੱਖਦੇ ਨੇ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਉਹਨਾਂ ਨੂੰ ਸੰਸਾਰ 'ਤੇ ਜਨਮ ਲੈਣਾ ਹੀ ਨਹੀਂ ਪ੍ਰਾਪਤ ਹੋਵੇ।
1: ਨਿਤ ਪ੍ਰਤ ਬਧਤ ਦਵੈਤ ਹੱਤ ਦੋਖੂ।
0: ਕਹਿੰਦੇ ਜਿਨ੍ਹਾਂ ਦਾ ਨਿਤਾ ਪ੍ਰਤੀ ਹੀ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਿਮਰਨ ਕਰਦਿਆਂ ਕਹਿੰਦੇ ਨੇ ਐਸੀ ਉਹਨਾਂ ਦੀ ਮਨ ਦੀ ਅਵਸਥਾ ਵੱਧ ਜਾਂਦੀ ਹੈ ਕਿ ਦਵੈਤ 'ਤੇ ਏਕ ਰੂਪ ਹੈ ਗਇਓ। ਕਹਿੰਦੇ ਉਹਨਾਂ ਦੇ ਵਿੱਚ ਦਵੈਤ ਭਾਵਨਾ ਨਹੀਂ ਹੁੰਦੀ ਹੈ ਕਿ ਪਰਮਾਤਮਾ ਅਲੱਗ ਹੈ ਅਤੇ ਆਤਮਾ ਵੱਖਰੀ ਹੈ। ਆਤਮਾ ਪਰਮਾਤਮਾ ਇੱਕ ਹੋ ਜਾਣਾ। ਕਹਿੰਦੇ ਪਿਆਰਿਓ ਉਹਨਾਂ ਦੀ ਅਵਸਥਾ ਇੱਕ ਹੋ ਜਾਂਦੀ ਹੈ, ਦਵੈਤ ਤੋਂ ਇੱਕ ਹੋ ਜਾਂਦੇ ਹਨ ਜੋ ਕਿ ਚਾਹਵਾਨ ਮੁਕਤੀ ਦੇ ਚਾਹਵਾਨ ਜੋ ਸਦਾ ਹੀ ਪਰਮਾਤਮਾ ਦੇ ਨਾਲ ਜਿਨ੍ਹਾਂ ਨੂੰ ਮੇਲ ਹੋਣਾ ਚਾਹੀਦਾ ਹੈ ਜੋ ਐਸੀ ਆਪਣੇ ਮਨ ਦੇ ਵਿੱਚ ਅਵਸਥਾ ਰੱਖਦੇ ਨੇ ਉਹ ਹੌਲੀ ਹੌਲੀ ਸੰਸਾਰ ਸਾਗਰ ਤੋਂ ਪਾਰ ਹੋ ਜਾ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ

0: ਇੱਥੇ ਗੁਰੂ ਪਿਆਰਿਓ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪੁਰਬਲਾ ਬਾਲ ਅਵਸਥਾ ਦੇ ਵਿੱਚ ਨਾਮ ਰੱਖਣ ਦੇ ਜਿਹੜਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ, ਉਸ ਪ੍ਰਸੰਗ ਦੀ ਪਿਆਰਿਓ ਇੱਥੇ ਚੌਥਾ ਅਧਿਆਇ ਸਮਾਪਤ ਹੋਇਆ। ਅੱਗੇ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਆਉਣ ਵਾਲਾ ਗੁਰੂ ਮਹਾਰਾਜ ਦੇ ਜੀਵਨ ਦੀ ਬਾਲ ਲੀਲਾ ਦੀ ਕੌਤਕ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਸਤਿਗੁਰੂ ਮਹਾਰਾਜ ਦੇ ਪਾਵਨ ਜੀਵਨ ਦੀ ਗੁਰ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਹੋ ਗਈ, ਖਿਮਾ ਬਖਸ਼ਣਾ ਜੀ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਲੇਖੈ ਕਤਹਿ ਨਾ ਛੂਟੀਐ ਕਾਚੀ ਭੀਤ ਨਾ ਸੁਧ, ਜਿਸ ਹੈ ਬੁਝਾਏ ਨਾਨਕਾ ਤਹਿ ਗੁਰਮੁਖ ਨਿਰਮਲ ਬੁੱਧ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਖੀਰਲੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
1: ਜੈ ਬਿਧ ਹਿਰਦੈ ਗਿਆਨ ਮਮੋਖੂ ਨਿਤ ਪ੍ਰਤ ਵਧ।

ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਸਤਿਗੁਰੂ ਆਪ ਜੀ ਦੇ ਪਵਨ ਪਵਿੱਤਰ ਤਖਤ ਸਾਹਿਬ ਦੇ ਸੰਧਿਆ ਦੇ ਦੀਵਾਨ ਦੇ ਵੇਲੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੀਆਂ ਹੋਈਆਂ ਅਨੇਕ ਪ੍ਰਕਾਰ ਦੀ ਭੁਲਚਕ ਹੋ ਗਈ ਖਿਮਾ ਬਖਸ਼ਣਾ, ਗੁਰੂ ਦੇ ਗੁਰੂ ਕੀ ਸੰਗਤ ਬਖਸ਼ਣ ਯੋਗ ਅੱਗੇ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਭੇਟਾਂ ਵਾਂ ਅਰਪਾਨ ਕਰਨੀਆਂ, ਆਪ ਜੀ ਦਰ ਆਏ ਸਦਾ ਰਾਜ ਦੀ ਖੁਸ਼ੀ ਪ੍ਰਸੰਨ ਜਾਵੇ, ਸੁੱਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ

ਜੀਵ ਗੁਰੂ ਗ੍ਰਿਮ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀ ਉੱਪਰ ਦੇ ਰੁਕਿਆ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਬੇਅੰਤ ਮੈਂ ਅਰਦਾਸ ਕਰੇ ਪਾਤਸ਼ਾਹ ਸਤਿਗੁਰੂ ਆਪ ਜੀ ਨਾਮ ਜਨ ਕਿਰਪਾ ਰਹਿਮਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨਾ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇ

ਮਰ ਜਾਉ ਆਖਣੀ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ

ਅਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ

ਭਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਤਦ ਜੀ ਸੇ ਜਨ ਜਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਦਿਆਈਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਡੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰਤ ਤੇ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਵਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ, ਜੋ ਨਿਜ ਬ੍ਰਹਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਬਚਾਰ ਕਿਛ ਨਾਹੇ। ਜਲ ਤੇ

ਪਿਓ ਜਿਸਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤੇ

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆਰੀ ਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬੌਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਵਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੌਖ ਦੇ ਦਰਸ਼ਨ ਦਦਾਰ ਮਿਲੇ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ, ਨਾਨਕ ਜੀਰਾ ਜੀ, ਸ਼ਿਕਾਰਗਾੜ ਜੀ, ਹੀਰਾਗਾੜ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਹਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Pega Gali Baba Bula Sindhi Nang Sindhi Da
1: Bola.

0: तेगा अली बाबा भोला सिंह जी नहीं सिंह जी दा
1: भोले।

श्री साई बाबा महाराजा रंजीत सिंह जी शहर है पंजाब।

ਫਤਿਹ। ਖੁਸ਼ੀਆਂ ਦੇ ਜੇਕਾਰੇ ਗਜਾਵੇ ਸੋ ਨਿਹਾਲ ਹੋ ਜਾਵੇ। ਸਤ ਸ੍ਰੀ ਅਕਾਲ ਗੁਰੂ ਵਰਿਆ ਅਕਾਲ ਤੇਗ ਤੇਗ ਫਤਿਹ ਗੁਰੂ।

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਕੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ
1: ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ

0: ਭਾਵਿਚ ਬਣੋ ਇਸ ਦੁਆਓ ਭਾਵਿਚ ਲਿਖ ਦਰਿਆਓ ਭਾਵਿਚ ਡੇ ਬੇਗਾਰ ਭਾਵਿਚ ਦਰਦੀ ਦੱਬੀ ਪਾਰ
1: ਭਾਵਿਚ ਸਿਰਾ ਸਿਰ ਪਾਰ ਭਾਵਿਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਈ ਕੁੜੀ ਚਲ।

ਔੜੀ ਫਿਰ ਸਤਿਗੁਰੂ ਕਿਰਨ ਪਾਇਆ, ਫਿਰ ਸਤਿਗੁਰੂ ਕਿਰਨ ਪਾਇਆ, ਸਤਿਗੁਰੂ ਚਾਹ ਰੱਖਿਓ ਉਹਨਾਂ ਨੂੰ ਕਰ ਪ੍ਰਕਾਸ਼ ਸੁਣਾਇਆ। ਸਤਿਗੁਰੂ ਮਿਲਦਾ ਮੁਕਤ ਜਿਨ ਚੋਂ ਮੋਹ ਚੁਕਾਇਆ, ਉਹ ਤੁਮੇ ਵਿਚਾਰ ਜਿਨ ਸੱਚੇ ਸੁਚਿਤ ਲਾਇਆ।

ਪੌੜੀ ਦਾਨ ਮੈਂ ਡਲ ਲਿਖਾ ਜੇ ਮੇਰੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਪ੍ਰਭ ਧਿਆਈਏ ਫਲ ਤੇ ਉਹ ਪਾਏ ਜਿਵੇਂ ਹੀ ਕਾਰਕ ਮੈਂ ਜੇ ਹੋਏ ਪ੍ਰਭ।